ਜਿਤ ਸੇਵੇ ਸੁਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਈ ਆਪਣਾ ਸਾ ਕਾਲਪੁਰੀ ਕਿਉਂ ਘਾਲੀਏ, ਮੰਦਾ ਮੂਲਾਂ ਕੀ ਜੀ ਦੇ ਲੰਮੀ ਨਦਰ ਨਿਹਾਲੀਏ, ਜੋ ਸਾਹਿਬ ਨਾ ਨਾ ਹਾਰੀਏ ਤੇ ਹਾ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ, ਕਿਛ ਲਾਹੇ ਉੱਪਰ ਘਾਲੀਏ।

0: ਜੋ ਜੀ ਸੋ ਗਿਆ ਮੌਕਾ ਘਿਆ ਵਾ ਉਹ ਬੀਜਿਆ ਬਿਖ ਮੰਗਿਆ ਅੰਮ੍ਰਿਤ ਵੇਖੋ ਇਹੋ ਨਿਆ ਮਹਲਾ ਦੂਜਾ ਨਾਲ ਆਣੇ ਦੋਸਤੀ ਕਦਨ ਆਵੇ ਰਾਸ ਜਿਹਾ ਜਾਣੇ ਤਿਹਾ ਵਰਤ ਵੇਖ ਕੋ ਨਿਰਜਾਸ ਵਸਤੂ ਅੰਦਰ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਗੁਣ ਚੱਲੇ ਕਹੀ ਬਣੇ ਅਰਦਾਸ ਪੂਰਕ ਮਾਣੇ ਕੂੜੋ ਹੋਵੇ ਨਾਨਕ ਸਿੱਖ ਵਿਦਵਾਸ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਵਡਾ ਸੁਨੇ ਹੋ ਪਾਣੀ ਅੰਦਰ ਲਿਖ ਜੋ ਤਿਸਦਾ ਆਓ ਨਾ ਦਿਓ ਮਹੱਲਾ ਦੂਜਾ
0: ਹੋਏ ਆਣਾ ਕਰ ਕੰਮ ਆਣ ਨਾ ਸਕਾ ਰਾਸ ਜੇ ਕਦ ਚੰਗੀ ਕਰੇ ਦੂਜੀ ਪੇ ਮੇਰਾ ਪੌੜੀ ਚੱਕ ਲੱਗੀ ਚੱਕ ਨੀ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ 'ਚ ਹੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ।

ਹੁਣੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਦੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ

0: विदेश विभाग के बुलारे टॉमी पिगोट ने कहा कि इस दौरे दौरान श्री रूबियो कोलकाता नवी दिल्ली आगरा जयपुर जाएंगे। नवी दिल्ली स्थित अमरीकी दूतकार ने कहा कि श्री रूबियो 26 मई नूं क्वाड समूह की मीटिंग विच शामिल होणगे। यह मीटिंग विदेश मंत्री एस जयशंकर की प्रधानगी हेठ हो रही है। इस विच आस्ट्रेलिया जापान ते अमरीका के विदेश मंत्री हिस्सा लैणगे। देश ने आत्मनिर्भर भारत पहलकदमी तहत स्वदेशी रक्षा समर्थावां नूं मजबूत करने वाले एक होर महत्वपूर्ण मील पत्थर हासिल किया है। रक्षा खोज ते विकास संगठन DRDO ने अनमैंड एरियल व्हीकल लॉन्च्ड प्रिसीजन गाइडेड मिसाइल ULPGM-V3 का अंतम विकास टेस्ट सफलतापूर्वक पूरा कर लिया है। यह देश के रक्षा खेत्र लिए एक महत्वपूर्ण प्राप्ति है। आंध्र प्रदेश के करनूल नेड़े DRDO टेस्ट रेंज विखे हवा तो जमीन ते हवा तो हवा च यह परख सफलतापूर्वक की गई। परख विच मिजाइलों की सटीकता नाल हमला करने की समर्था भरोसेयोगता ते वख वख जंगी हालात विच प्रभावशीलता का प्रदर्शन किया गया। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਦੁਬਈ ਅਧਾਰਤ ਇਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਜੋ ਆਬੂ ਧਾਬੀ ਤੋਂ ਸਰਹੱਦੀ ਰਾਜ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਚ ਲੱਗਾ ਹੋਇਆ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਜਿਸ ਨੇ ਇਹ ਕਾਰਵਾਈ ਕੀਤੀ ਨੇ ਦੋ ਤਸਕਰਾਂ ਨੂੰ 14 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ 10 ਕਿਲੋ ਆਈਸ ਅਤੇ 4 ਕਿਲੋ ਹੈਰੋਇਨ ਸ਼ਾਮਲ ਹੈ। ਪੁਲਿਸ ਸੂਤਰਾਂ ਅਨੁਸਾਰ ਇਕ ਮੁਲਜ਼ਮ ਹਾਲ ਹੀ ਵਿਚ ਦੁਬਈ ਤੋਂ ਵਾਪਸ ਆਇਆ ਸੀ ਜਿੱਥੇ ਉਸ ਨੂੰ ਕਥਿਤ ਤੌਰ ਤੇ ਸਿਖਲਾਈ ਦਿੱਤੀ ਗਈ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ। ਹੋਰ ਜਾਂਚ ਜਾਰੀ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਅੱਤ ਦੀ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਵਿਦਰਭ ਵਿਚ ਜ਼ੋਰਦਾਰ ਗਰਮੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਰਾਜਧਾਨੀ ਵਿਚ 25 ਮਈ ਤੱਕ ਲੂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ। ਸ਼ਹਿਰ ਵਿਚ ਦਿਨ ਦੌਰਾਨ ਜ਼ਬਰਦਸਤ ਗਰਮੀ ਪੈਣ ਅਤੇ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵੀ ਜ਼ੋਰਦਾਰ ਗਰਮੀ ਦੀ ਮਾਰ ਵਿਚ ਹੈ ਅਤੇ ਰਾਜ ਵਿਚ ਤਾਪਮਾਨ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ। ਰਾਜ ਦੇ ਬੁੰਦੇਲਖੰਡ ਇਲਾਕੇ ਵਿਚ ਬਾਂਦਾ ਜ਼ਿਲ੍ਹਾ ਵੱਧ ਤੋਂ ਵੱਧ 48.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੱਲ੍ਹ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸਥਾਨ ਰਿਹਾ ਹੈ। ਪੰਜਾਬ ਤੇ ਹਰਿਆਣਾ ਵਿਚ ਭਿਆਨਕ ਗਰਮੀ ਲਗਾਤਾਰ ਜਾਰੀ ਹੈ। ਦੋਹਾਂ ਰਾਜਾਂ ਵਿਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਲਈ ਔਰੇਂਜ ਅਲਰਟ ਜਾਰੀ ਕੀਤਾ ਹੋਇਆ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੀ ਤੇਜ਼ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇਕ ਰਿਪੋਰਟ।
1: ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ ਵਧੇਗਾ। ਦੋਵਾਂ ਰਾਜਾਂ ਦੇ ਪੱਛਮੀ ਜ਼ਿਲ੍ਹਿਆਂ 'ਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਏ। ਪੰਜਾਬ ਵਿਚ ਇਹ ਜ਼ਿਲ੍ਹੇ ਅੰਮ੍ਰਿਤਸਰ, ਫਿਰੋਜ਼ਪੁਰ, ਤਰਨ ਤਾਰਨ, ਮਾਨਸਾ, ਸੰਗਰੂਰ, ਬਠਿੰਡਾ ਅਤੇ ਮੁਕਤਸਰ ਹੋਣਗੇ ਅਤੇ ਹਰਿਆਣਾ ਵਿਚ ਹਿਸਾਰ, ਰੋਹਤਕ, ਝੱਜਰ, ਭਿਵਾਨੀ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਸਭ ਤੋਂ ਵੱਧ ਗਰਮੀ ਮਹਿਸੂਸ ਹੋਵੇਗੀ। ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਫਰੀਦਕੋਟ 47.3 ਡਿਗਰੀ ਸੈਲਸੀਅਸ ਤਾਪਮਾਨ ਨਾਲ ਅਤੇ ਹਰਿਆਣਾ ਵਿਚ ਰੋਹਤਕ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਹੇ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਰਾਜਸਥਾਨ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 42 ਅਤੇ 46 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਮੱਧ ਪ੍ਰਦੇਸ਼ ਵੀ ਭਿਆਨਕ ਗਰਮੀ ਦੀ ਮਾਰ ਹੇਠ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿਚ ਲੂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਐ। ਰਾਜ ਵਿਚ ਪਹਿਲੀ ਵਾਰੀ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅੱਜ ਬੀਜਿੰਗ ਵਿਚ ਗੱਲਬਾਤ ਕੀਤੀ ਜਿਸ ਵਿਚ ਦੁਵੱਲੇ ਸਬੰਧਾਂ ਅਤੇ ਈਰਾਨ ਯੁਕਰੇਨ ਸੰਘਰਸ਼ ਅਤੇ ਅੰਤਰਰਾਸ਼ਟਰੀ ਵਪਾਰ ਸਮੇਤ ਮੁੱਖ ਆਲਮੀ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਬੀਜਿੰਗ ਅਤੇ ਮਾਸਕੋ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੰਯੁਕਤ ਰਾਸ਼ਟਰ SCO ਅਤੇ ਬ੍ਰਿਕਸ ਵਰਗੇ ਮੰਚਾਂ ਰਾਹੀਂ ਤਾਲਮੇਲ ਵਧਾਏਗੀ। ਦੋਹਾਂ ਦੇਸ਼ਾਂ ਨੇ ਵਪਾਰ, ਊਰਜਾ ਅਤੇ ਸੁਰੱਖਿਆ ਵਿਚ ਵੱਧ ਰਹੇ ਸਹਿਯੋਗ ਨੂੰ ਵੀ ਉਜਾਗਰ ਕੀਤਾ ਹੈ ਜਿਸ ਵਿਚ ਦੁਵੱਲਾ ਵਪਾਰ 200 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਗਿਆ ਹੈ। ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖੇਤਰੀ ਅਤੇ ਆਲਮੀ ਘਟਨਾਕ੍ਰਮ ਬਾਰੇ ਸ੍ਰੀ ਸ਼ੀ ਨਾਲ ਵਿਚਾਰ ਵਟਾਂਦਰੇ ਲਈ ਚੀਨ ਦੇ ਦੌਰੇ ਤੋਂ ਕੁਝ ਦਿਨ ਬਾਅਦ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦਾਚਾਰ ਇਕ ਦੀਪਕ ਵਾਂਗ ਹੈ ਜੋ ਨਾ ਸਿਰਫ ਕਿਸੇ ਵਿਅਕਤੀ ਨੂੰ ਸਗੋਂ ਪੂਰੇ ਸਮਾਜ ਨੂੰ ਰੋਸ਼ਨ ਕਰਦਾ ਹੈ। ਸੋਸ਼ਲ ਮੀਡੀਆ ਤੇ ਇਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕਰਦਾ

ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਆਦਰਸ਼ ਨੂੰ ਅਪਣਾ ਕੇ ਦੇਸ਼ ਦੇ ਲੋਕ ਅੱਜ ਪੂਰੀ ਤਰ੍ਹਾਂ ਸੰਜਮ, ਤਾਕਤ ਅਤੇ ਸਮਰਪਣ ਨਾਲ ਰਾਸ਼ਟਰ ਨਿਰਮਾਣ ਵਿਚ ਲੱਗੇ ਹੋਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ, ਇਸ ਦਾ ਨਿਰਧਾਰਨ ਕਿਸੇ ਦੀ ਆਪਣੀ ਰਾਏ ਜਾਂ ਆਵੇਗ ਵਿਚ ਆ ਕੇ ਅਚਾਨਕ ਨਹੀਂ ਕੀਤਾ ਜਾਣਾ ਚਾਹੀਦਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਧਰਮ ਗ੍ਰੰਥਾਂ ਵਿਚ ਵਰਣਿਤ ਇਕ ਸਥਾਪਿਤ ਮਾਪਦੰਡ ਤੇ ਆਧਾਰਿਤ ਹੋਣਾ ਚਾਹੀਦੈ ਜੋ ਆਚਰਣ ਨੂੰ ਸਹੀ ਦਿਸ਼ਾ ਤੇ ਅਨੁਸ਼ਾਸਨ ਪ੍ਰਦਾਨ ਕਰਦਾ ਹੈ। ਆਈਪੀਐਲ ਕ੍ਰਿਕਟ ਵਿਚ ਅੱਜ ਕੋਲਕਾਤਾ ਦੇ ਈਡਨ ਗਾਰਡਨਜ਼ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਕੱਲ ਰਾਜਸਥਾਨ ਰਾਇਲਸ ਨੇ ਲਖਨਊ ਸੁਪਰ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨਾਲ ਮੁਲਾਕਾਤ ਕਰਨਗੇ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਅਨਮੈਨਡ ਏਰੀਅਲ ਵਹੀਕਲ ਲਾਂਚਡ ਪ੍ਰਸੀਜਨ ਗਾਈਡਡ ਮਿਸਾਈਲ ਦੀ ਸਫਲਤਾਪੂਰਵਕ ਅੰਤਮ ਵਿਕਾਸ ਪਰਖ ਕੀਤੀ ਹੈ। ਪੰਜਾਬ ਪੁਲਿਸ ਨੇ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੁਬਈ ਅਧਾਰਤ ਇਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਅੱਤ ਦੀ ਗਰਮੀ ਜਾਰੀ ਹੈ ਤੇ IPL ਕ੍ਰਿਕਟ ਵਿਚ ਅੱਜ ਕੋਲਕਾਤਾ ਵਿਚ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋਗਣ ਲਾਲ ਕਲੰਦਰ ਦੀ ਬਣ ਜੋਗਣ ਲਾਲ ਕਲੰਦਰ ਦੀ ਇਹੋ ਕਹਿੰਦੀ ਫਿਰਾਂ ਮੈਂ ਗਲੀ ਗਲੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਲਵ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋ ਗਣ

ਤੋ ਬਿਨ ਮੂਲ ਨ ਸੰਧੀਆਂ ਵਾਹੀ, ਸੁਣ ਦਿਲ ਨਾਲ ਤਾਂ ਗਾਲ ਅਖਾਈ। ਸੁਣ ਦਿਲ ਨਾਲ ਤਾਂ ਗਾਲ ਅਖਾਈ।

0: ਐਂਟੀਆਕਸੀਡੈਂਟਸ ਹੁੰਦੇ ਨੇ ਜਿਹੜੇ ਸਾਡੀ ਚਮੜੀ ਨੂੰ ਬੜਾ ਸਾਫ ਸੁਥਰਾ ਤੇ ਚਮਕਦਾਰ ਬਣਾ ਦਿੰਦੇ ਨੇ। ਇਸੇ ਕਰਕੇ ਲੋਕ ਸ਼ਹਿਦ ਦਾ ਸੇਵਨ ਕਰਦੇ ਨੇ। ਤੁਸੀਂ ਨਿੰਬੂ ਪਾਣੀ ਬਣਾਉਂਦੇ ਪਏ ਹੋ, ਉਹਦੇ 'ਚ ਤੁਸੀਂ ਸ਼ਹਿਦ ਪਾ ਸਕਦੇ ਹੋ। ਤੁਸੀਂ ਹੋਰ ਕੋਈ ਸ਼ੇਕ ਬਣਾਉਂਦੇ ਪਏ ਹੋ, ਮੈਂਗੋ ਸ਼ੇਕ ਜਾਂ ਬਨਾਨਾ ਸ਼ੇਕ, ਉਹਦੇ ਵਿੱਚ ਤੁਸੀਂ ਸ਼ਹਿਦ ਪਾ ਸਕਦੇ ਹੋ, ਸ਼ਹਿਦ ਦੇ ਚਮਚ ਭਰ ਕੇ ਖਾ ਸਕਦੇ ਹੋ। ਅੱਜ ਕੱਲ੍ਹ ਦਾ ਬ੍ਰੈਡ ਦੇ ਉੱਤੇ ਤੁਸੀਂ ਟੋਸਟ ਜੈਮ ਦੀ ਜਗ੍ਹਾ 'ਤੇ ਇਹਨੂੰ ਲਗਾ ਸਕਦੇ ਹੋ, ਟੋਸਟ ਬਣਾ ਸਕਦੇ ਹੋ, ਬੜਾ ਵਧੀਆ। ਅਤੇ ਸ਼ਹਿਦ ਖਾਣ ਦੇ ਨਾਲ ਇਹਦੇ ਜਿੰਨੇ ਗੁਣਕਾਰੀ ਤੱਤ ਨੇ, ਕਿਉਂਕਿ ਸ਼ਹਿਦ ਬੜਾ ਪਿਓਰ ਅਤੇ ਬੜਾ ਕੁਦਰਤੀ ਤੌਰ 'ਤੇ ਬਣਾਇਆ ਜਾਂਦਾ, ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ। ਪਰ ਹਾਂ, ਕਈ ਲੋਕ ਇੱਦਾਂ ਆਪਣੇ ਕੌੜੇ ਸਵਾਰਥ ਕਰਕੇ ਇਹਦੇ ਵਿੱਚ ਕਈ ਕੁਝ ਮਨਾ ਲੈਂਦੇ ਨੇ, ਪਰ ਅਸਲੀ ਸ਼ਹਿਦ ਕਿਹੜਾ ਹੈ ਅਤੇ ਕਿਹੜਾ ਨਕਲੀ ਸਿਰਫ ਚੀਨੀ ਘੋਲ ਕੇ ਬਣਾਇਆ ਗਿਆ, ਉਹ ਸਾਡੇ ਸੂਝਵਾਨ ਦੋਸਤਾਂ ਨੂੰ ਪਤਾ ਲੱਗ ਹੀ ਜਾਂਦਾ ਹੈ। ਬਾਕੀ ਸ਼ਹਿਦ ਦੇ ਵਿੱਚ ਗਲੂਕੋਜ਼ ਹੋਣ ਦੀ ਵਜ੍ਹਾ ਨਾਲ ਤੁਹਾਨੂੰ ਇਨਸਟੈਂਟ ਸ਼ਕਤੀ ਮਿਲ ਜਾਂਦੀ ਹੈ, ਤਾਕਤ ਮਿਲ ਜਾਂਦੀ ਹੈ। ਇਸੇ ਕਰਕੇ ਜਿਹੜੇ ਪਲੇਅਰਸ ਹੁੰਦੇ ਨੇ ਉਹ ਸਵੇਰੇ ਉੱਠਦੇ ਹੀ ਕੋਸੇ ਪਾਣੀ ਦੇ ਵਿੱਚ ਨਿੰਬੂ ਅਤੇ ਸ਼ਹਿਦ ਪਾ ਕੇ ਪੀਂਦੇ ਨੇ, ਜਾਂ ਕੌਫੀ ਦੇ ਵਿੱਚ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਉਹ ਵੀ ਪੀਂਦੇ ਨੇ। ਉਹਦੇ ਨਾਲ ਇਨਸਟੈਂਟ ਇੱਕੋ ਦਮ ਤੁਹਾਡਾ ਸਰੀਰ ਊਰਜਾ ਦੇ ਨਾਲ ਭਰ ਜਾਂਦਾ ਹੈ। ਪੁਰਾਣੇ ਵੇਲਿਆਂ 'ਚ ਦੋਸਤੋ ਇੱਕ ਬੜੀ ਅਜੀਬ ਜਿਹੀ ਗੱਲ ਹੁੰਦੀ ਸੀ ਕਿ ਜਿਹੜੇ ਫੈਰੋ ਹੁੰਦੇ ਸੀ, ਜਿਹੜੇ ਮਿਸਰ ਦੇ ਰਾਜੇ ਹੁੰਦੇ ਸੀ, ਉਹ ਆਪਣੇ ਗੁਲਾਮਾਂ ਦੇ ਸਰੀਰ ਦੇ ਉੱਤੇ ਸ਼ਹਿਦ ਮਲ ਦਿੰਦੇ ਸੀ ਤਾਂ ਕਿ ਜੇ ਕੋਈ ਕੀੜਾ ਮਕੌੜਾ ਜਾਂ ਕੋਈ ਮੱਖੀ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਪਈ ਹੈ ਅਤੇ ਉਹ ਸ਼ਹਿਦ ਦੇ ਲਾਲਚ ਦੇ ਵਿੱਚ ਗੁਲਾਮ ਦੇ ਕੋਲ ਚਲੇ ਜਾਏ ਅਤੇ ਮਹਾਰਾਜ ਸਾਹਿਬ ਨੂੰ ਕੋਈ ਪ੍ਰੋਬਲਮ ਨਾ ਹੋਵੇ। ਤਾਂ ਇੱਦਾਂ ਵੀ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਸੀ। ਬਾਕੀ ਦੋਸਤੋ, ਪੁਰਾਣੇ ਵੇਲਿਆਂ ਤੋਂ ਇਹ ਪੱਧਤੀ ਚੱਲਦੀ ਆ ਰਹੀ ਹੈ, ਕਿਉਂਕਿ ਸ਼ਹਿਦ ਦੇ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ। ਇਸ ਕਰਕੇ ਪੁਰਾਣੇ ਵੇਲਿਆਂ ਦੇ ਵਿੱਚ ਕੀ ਕਰਦੇ ਸੀ, ਜਦੋਂ ਇੰਨੀਆਂ ਐਡਵਾਂਸ ਦਵਾਈਆਂ ਨਹੀਂ ਹੁੰਦੀਆਂ ਸੀ, ਉਦੋਂ ਕੋਈ ਸੱਟ ਲੱਗ ਜਾਣੀ, ਕਿਤੇ ਕੁਝ ਸੜ ਜਾਣਾ, ਕਿਤੇ ਕੋਈ ਸੋਜ ਆ ਜਾਣੀ, ਅਤੇ ਸ਼ਹਿਦ ਦੀ ਪੱਟੀ ਜੀ 'ਤੇ ਸ਼ਹਿਦ ਲਗਾ ਕੇ ਉਹਨੂੰ ਉਸ ਜ਼ਖਮ ਵਾਲੀ ਜਗ੍ਹਾ 'ਤੇ ਰੱਖਿਆ ਜਾਂਦਾ ਸੀ ਅਤੇ ਕਹਿੰਦੇ ਇਨਫੈਕਸ਼ਨ ਤੋਂ ਬੜੀ ਜਲਦੀ ਆਰਾਮ ਮਿਲਣ ਲੱਗ ਜਾਂਦਾ ਸੀ। ਬਾਕੀ ਅੱਜ ਕੱਲ੍ਹ ਦੀ ਸਮੱਸਿਆ ਬੜੀ ਹੈ, ਅਸੀਂ ਬੜੀ ਦੇਰ ਤੱਕ ਮੋਬਾਈਲ ਦੇਖਦੇ ਰਹਿੰਦੇ ਹਾਂ, ਚੰਗੀ ਨੀਂਦ ਨਹੀਂ ਆਉਂਦੀ ਹੈ। ਇਸ ਕਰਕੇ ਅਸੀਂ ਬੜੀ ਜੱਦੋਜਹਿਦ ਕਰਦੇ ਹਾਂ, ਕਦੀ ਅਸੀਂ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਦੀ ਅਸੀਂ ਕਹਿੰਦੇ ਹਾਂ ਰੋਟੀ ਤੋਂ ਬਾਅਦ 500,000 ਕਦਮ ਚੱਲਣਾ ਚਾਹੀਦਾ, ਕਦੀ ਅਸੀਂ ਅੱਡੀਆਂ ਰਗੜਦੇ ਹਾਂ, ਕਦੀ ਅਸੀਂ ਤਲੀਆਂ ਦੇ ਉੱਤੇ ਤੇਲ ਲਗਾਉਂਦੇ ਹਾਂ, ਇੰਨਾ ਕੁਝ ਕਰਦੇ ਹਾਂ ਅਤੇ ਥੋੜ੍ਹਾ ਜਿਹਾ ਕੰਮ ਅਸੀਂ ਹੋਰ ਕਰ ਸਕਦੇ ਹਾਂ। ਕੋਸੇ ਕੋਸੇ ਦੁੱਧ ਦੇ ਵਿੱਚ ਚਮਚ ਸ਼ਹਿਦ ਤਾਂ ਭਰ ਕੇ ਜੇ ਤੁਸੀਂ ਪੀਂਦੇ ਹੋ ਤਾਂ ਸਿਆਣੇ ਕਹਿੰਦੇ ਨੇ ਇਹਦੇ ਨਾਲ ਮਾਨਸਿਕ ਸ਼ਾਂਤੀ ਵੀ ਬੜੀ ਮਿਲਦੀ ਹੈ ਅਤੇ ਨਾਲ ਹੀ ਨਾਲ ਤੁਹਾਨੂੰ ਨੀਂਦ ਬੜੀ ਵਧੀਆ ਆਉਂਦੀ ਹੈ। ਬਾਕੀ ਦਿਲ ਦੇ ਉੱਤੇ ਭਾਰ ਨਹੀਂ ਬਹੁਤਾ ਪਾਉਣਾ ਚਾਹੀਦਾ, ਇਸ ਕਰਕੇ ਮਿੱਠਾ ਘੱਟ ਖਾਣਾ ਚਾਹੀਦਾ ਅਤੇ ਤੁਸੀਂ ਮਿੱਠੇ ਦੀ ਜਗ੍ਹਾ ਦੇ ਉੱਤੇ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਸਿਆਣੇ ਲੋਕ ਸ਼ਹਿਦ ਦਾ ਇਸਤੇਮਾਲ ਇਸੇ ਕਰਕੇ ਕਰਦੇ ਸੀ ਤਾਂ ਕਿ ਮਿੱਠਾ ਸਰੀਰ ਦੇ ਵਿੱਚ ਨਾ ਜਾਵੇ, ਅਤੇ ਸ਼ਹਿਦ ਦੇ ਵਿੱਚ ਕੁਦਰਤੀ ਮਿੱਠਾ ਹੁੰਦਾ, ਪਰ ਇਹਨੂੰ ਵੀ ਸਾਂਭ ਸੰਭਾਲ ਦੇ ਨਾਲ ਆਰਾਮ ਨਾਲ ਸਹਿਜੇ ਸਹਿਜੇ ਖਾਣਾ ਚਾਹੀਦਾ, ਬਹੁਤ ਜ਼ਿਆਦਾ ਨਹੀਂ ਖਾਣਾ ਚਾਹੀਦਾ, ਕਿਉਂਕਿ ਕਹਿੰਦੇ ਨੇ ਨਾ ਕਿ ਹੱਥ ਖੁਦਾ ਦਾ ਵੈਰ। ਬਾਕੀ ਇੱਕ ਗੱਲ ਇਹ ਹੈ ਕਿ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਜਿਹੜੇ ਸਕੂਲਾਂ ਨੂੰ ਜਾਂਦੇ ਨੇ ਔਰ ਗਰਮੀਆਂ ਦੇ ਦਿਨ ਬੜੇ ਹੈਗੇ ਨੇ, ਅਤੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਛੋਟੀ ਜਿਹੀ ਨੋਨੀ ਮੋਨੀ ਪਰੌਂਠੀ ਦੇ ਉੱਤੇ ਵੀ ਸ਼ਹਿਦ ਲਗਾ ਕੇ, ਥੋੜ੍ਹਾ ਜਿਹਾ ਦੇਸੀ ਘਿਓ ਲਗਾ ਕੇ ਬੜਾ ਅੱਛਾ ਇੱਕ ਪਰੌਂਠੀ ਖਵਾ ਸਕਦੇ ਹੋ ਤਾਂ ਕਿ ਸਵੇਰੇ ਸਵੇਰੇ ਹੀ ਉਹਦਾ ਢਿੱਡ ਐਨ ਚੰਗੀ ਤਰ੍ਹਾਂ ਸ਼ਾਂਤੀ ਨਾਲ ਭਰਿਆ ਰਵੇ, ਕਿਉਂਕਿ ਸਕੂਲਾਂ ਦੇ ਵਿੱਚ ਜਾ ਕੇ ਕਈ ਵਾਰੀ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਅਸੀਂ ਨਹੀਂ ਖਾਣਾ, ਹੈ ਨਾ, ਗਰਮੀ ਬਹੁਤ ਲੱਗ ਰਹੀ ਹੁੰਦੀ ਹੈ, ਇਸ ਕਰਕੇ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਖਵਾ ਸਕਦੇ ਹੋ। ਬਾਕੀ ਦੋਸਤੋ ਦੇਖੋ, ਸ਼ਗਨਾਂ ਵਾਲੇ ਕੰਮ ਵੀ ਸਾਰੇ ਸ਼ਹਿਦ ਦੇ ਨਾਲ ਹੀ ਕੀਤੇ ਜਾਂਦੇ ਨੇ, ਅਤੇ ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਹ ਜਿਹੜੇ ਕੁਦਰਤੀ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਮੌਜੂਦ ਨੇ, ਸਾਡੇ ਆਲੇ ਦੁਆਲੇ ਮੌਜੂਦ ਨੇ, ਜ਼ਰੂਰ ਇਹਨਾਂ ਦਾ ਇਸਤੇਮਾਲ ਕਰੀਏ, ਕਿਉਂਕਿ ਜਿਹੜੀਆਂ ਨੈਚੁਰਲ ਚੀਜ਼ਾਂ ਨੇ, ਕੁਦਰਤੀ ਚੀਜ਼ਾਂ ਨੇ, ਇਹ ਬੜੀਆਂ ਚੰਗੀਆਂ ਹੁੰਦੀਆਂ ਨੇ ਅਤੇ ਸਾਡੀ ਸਿਹਤ ਲਈ ਵੀ ਬੜੀਆਂ ਲਾਹੇਵੰਦ ਹੁੰਦੀਆਂ। ਬਾਕੀ ਦੋਸਤੋ ਤੁਸੀਂ ਜਾਣਦੇ ਹੋਵੋਗੇ ਕਿ ਇੱਕ ਮੱਖੀ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਚਮਚ ਸ਼ਹਿਦ ਬਣਾ ਪਾਉਂਦੀ ਹੈ। ਆਖਿਰ ਮੱਖੀਆਂ ਦੀ ਜ਼ਿੰਦਗੀ ਹੁੰਦੀ ਕਿੰਨੀ ਕੁ ਹੈ, ਫਿਰ ਵੀ ਉਹਨਾਂ ਨੂੰ ਇੰਨਾ ਮਿਹਨਤੀ ਗਿਣਿਆ ਜਾਂਦਾ ਕਿ ਉਹਨਾਂ ਦੀ ਮਿਹਨਤ ਦਾ ਕੋਈ ਪਾਰ ਹੀ ਨਹੀਂ ਹੈ। 24 ਘੰਟੇ ਕੰਮ ਕਰਦੀਆਂ ਰਹਿੰਦੀਆਂ, ਮਧੂਮੱਖੀ ਸ਼ਹਿਦ ਬਣਾਉਂਦੀ ਰਹਿੰਦੀ ਹੈ, ਅਤੇ ਅਸੀਂ ਮਨੁੱਖ ਇਹਨਾਂ ਸ਼ਹਿਦ ਦਾ ਇਸਤੇਮਾਲ ਕਰਕੇ ਆਪਣੇ ਸਿਹਤ ਦਾ ਧਿਆਨ ਰੱਖਦੇ ਹਾਂ। ਉਮੀਦ ਕਰਦੇ ਹਾਂ ਕਿ ਹੁਣ ਜਦੋਂ ਵੀ ਤੁਸੀਂ ਕਿਸੇ ਮਧੂਮੱਖੀ ਨੂੰ ਵੇਖੋਗੇ, ਉਹਦੀ ਮਿਹਨਤ ਤੁਹਾਨੂੰ ਜ਼ਰੂਰ ਯਾਦ ਆਏਗੀ। ਲਓ ਜੀ, ਅਸੀਂ ਸ਼ਹਿਦ ਦੀ ਗੱਲਾਂ ਕਰਦੇ ਕਰਦੇ, ਸ਼ਹਿਦ ਦੇ ਗੁਣਕਾਰੀ ਤੱਤਾਂ ਦੀ ਗੱਲ ਕਰਦੇ ਕਰਦੇ ਪਹੁੰਚ ਗਏ ਹਾਂ ਜੀ ਸ਼ਹਿਦ ਨਾਲੋਂ ਮਿੱਠੀ ਆਵਾਜ਼ ਦੀ ਮਲਿਕਾ ਸੰਤੋਸ਼ ਰਿਸ਼ੀ ਮੈਡਮ ਦੀ ਗੱਲਬਾਤ ਸੁਣਨ ਵਾਸਤੇ, ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਸੁਖਪ੍ਰੀਤ ਹੋਰਾਂ ਨੇ। ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਜੀ ਆਇਆਂ ਨੂੰ।
1: ਕੱਲ ਆਕਾਸ਼ਵਾਣੀ ਦੇ ਨਾਲ ਤਹਿਤ ਅਸੀਂ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਰੂਬਰੂ ਹੋਏ ਹਾਂ, ਔਰ ਆਕਾਸ਼ਵਾਣੀ ਦੀ ਗੱਲ ਕਰੀਏ ਤਾਂ ਇਸ ਦਾ ਬਹੁਤ ਵੱਡਾ ਸੈਟਅਪ ਰਿਹਾ ਹੈ, ਅਤੇ ਅਸੀਂ ਸ਼ਖਸੀਅਤਾਂ ਨਾਲ ਜਿੱਥੇ ਰੂਬਰੂ ਹੁੰਦੇ ਹਾਂ ਉਹਨਾਂ ਦੀਆਂ ਗੱਲਾਂ ਬਾਰੇ ਪਤਾ ਚੱਲਦਾ ਹੈ, ਉਹ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਹਨਾਂ ਨੇ ਉਲੀਕੇ ਨੇ। ਸਾਡੇ ਨਾਲ ਹੁਣ ਅੱਜ ਮੌਜੂਦ ਨੇ ਪ੍ਰੋਗਰਾਮ ਹੈਡ ਸੰਤੋਸ਼ ਸ਼ੀਸ਼ੀ ਜੀ ਜੋ ਕਿ ਸੇਵਾ ਨਿਭਾ ਚੁੱਕੇ ਨੇ ਆਕਾਸ਼ਵਾਣੀ ਦੇ ਇਸ ਆਪਣੇ ਆਫਿਸ ਵਿੱਚ ਔਰ ਬਹੁਤ ਸਾਲ ਇਹਨਾਂ ਨੇ ਕੰਮ ਕੀਤਾ ਔਰ ਕੰਮ ਕਰਕੇ ਇਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ। ਸੰਤੋਸ਼ ਮੈਮ, ਆਪ ਜੀ ਦਾ ਸਵਾਗਤ ਕਰਦੇ ਹਾਂ।
2: ਸ਼ੁਕਰੀਆ।
1: ਔਰ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਤੁਸੀਂ ਸੇਵਾ ਨਿਭਾ ਚੁੱਕੇ ਆਕਾਸ਼ਵਾਣੀ ਦੇ ਮੁਖੀ ਰਹੇ ਹੋ, ਹੈਡ ਰਹੇ ਹੋ, ਅਤੇ ਆਕਾਸ਼ਵਾਣੀ ਨੇ ਕਿਹੜੇ ਕਿਹੜੇ ਖੇਤਰਾਂ ਵਿੱਚ ਤੁਸੀਂ ਸਮਝਦੇ ਹੋ ਯੋਗਦਾਨ ਪਾਇਆ ਹੈ?
2: ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਕਾਸ਼ਵਾਣੀ ਦੀ ਜਿੱਥੋਂ ਤੱਕ ਗੱਲ ਹੈ, ਮੇਰੀ ਜ਼ਿੰਦਗੀ 'ਚ ਆਕਾਸ਼ਵਾਣੀ ਨੇ ਇੱਕ ਮਾਂ ਦਾ ਰੋਲ ਅਦਾ ਕੀਤਾ, ਕਿਉਂਕਿ ਜਦੋਂ ਮੇਰਾ ਜਨਮ ਹੋਇਆ, ਮੇਰੇ ਫਾਦਰ ਉਸ ਟਾਈਮ ਹੀ ਆਕਾਸ਼ਵਾਣੀ ਦੇ ਕਾਰਿਆਰਤ ਸੀ। ਉਹ ਇੱਕ ਸਟਾਫ ਆਰਟਿਸਟ ਦੇ ਤੌਰ 'ਤੇ ਸੇਵਾ ਨਿਭਾ ਰਹੇ ਸੀ। ਬਚਪਨ ਤੋਂ ਮੈਂ ਆਕਾਸ਼ਵਾਣੀ ਦੇ ਨਾਲ ਜੁੜੀ। ਪਹਿਲੇ ਮੈਂ ਬੱਚਿਆਂ ਦੇ ਪ੍ਰੋਗਰਾਮ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਸ਼ਾਮਿਲ ਹੋਈ ਆਕਾਸ਼ਵਾਣੀ ਨਾਲ, ਔਰ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਵੱਧਦੀ ਗਈ ਔਰ ਮੈਂ ਯੁਵਾਣੀ ਪ੍ਰੋਗਰਾਮ ਵਿੱਚ ਇੱਕ ਕਲਾਕਾਰ ਦੇ ਤੌਰ 'ਤੇ, ਇੱਕ ਉਦਘੋਸ਼ਕ ਦੇ ਤੌਰ 'ਤੇ ਕੰਮ ਕੀਤਾ, ਬਹੁਤ ਅੱਛਾ ਲੱਗਦਾ ਸੀ ਆਕਾਸ਼ਵਾਣੀ 'ਚ ਆ ਕੇ। ਮੈਨੂੰ ਉਸ ਟਾਈਮ ਵੀ ਇਸ ਤਰ੍ਹਾਂ ਲੱਗਦਾ ਸੀ ਕਿ ਆਕਾਸ਼ਵਾਣੀ ਜਿਹੜਾ ਹੈ ਉਹ ਇੱਕ ਅਲੱਗ ਸੰਸਾਰ ਹੈ, ਔਰ ਉੱਥੇ ਬਹੁਤ ਸਾਰੇ ਕਲਾਕਾਰ, ਬੜੇ ਵੱਡੇ ਵੱਡੇ ਕਲਾਕਾਰ ਇੱਥੇ ਆਉਂਦੇ ਸੀ, ਔਰ ਉਹਨਾਂ ਨੂੰ ਦੇਖ ਕੇ ਮੈਂ ਖੁਸ਼ ਹੁੰਦੀ ਸੀ, ਔਰ ਮੇਰੀ ਜ਼ਿੰਦਗੀ ਦੀ ਇੱਕ ਤਮੰਨਾ ਸੀ ਕਿ ਮੈਂ ਇਹਨਾਂ ਕਲਾਕਾਰਾਂ 'ਚ ਹੀ ਰਹਾਂ। ਪਰ ਇਹ ਕਦੀ ਨਹੀਂ ਸੋਚਿਆ ਸੀ ਕਿ ਮੈਂ ਆਕਾਸ਼ਵਾਣੀ 'ਚ ਸਰਵਿਸ ਕਰਾਂਗੀ। ਮੇਰੀ ਐਜੂਕੇਸ਼ਨ ਹੋਈ ਔਰ ਮੈਂ ਸੰਗੀਤ 'ਚ MA ਕੀਤੀ, MPhil ਕੀਤੀ। ਉਸ ਤੋਂ ਬਾਅਦ ਮੈਂ ਇੱਕ ਲੈਕਚਰਾਰ ਦੇ ਰੂਪ 'ਚ ਹੰਸਰਾਜ ਮਹਿਲਾ ਮਹਾਵਿਦਿਆਲਾ ਜੁਆਇਨ ਕੀਤਾ, ਔਰ ਉੱਥੇ ਮੈਂ 3 ਸਾਲ ਸੰਗੀਤ ਲੈਕਚਰਾਰ ਦੇ ਰੂਪ 'ਚ ਕੰਮ ਕੀਤਾ। ਉਸ ਤੋਂ ਬਾਅਦ 1 ਸਾਲ ਮੈਂ APJ ਕਾਲਜ ਜਲੰਧਰ 'ਚ ਵੀ ਸੰਗੀਤ ਵਿਭਾਗ 'ਚ ਕੰਮ ਕੀਤਾ, ਔਰ ਉਹਨੇ ਦਿਨੀ ਪੋਸਟਾਂ ਨਿਕਲੀਆਂ ਇੱਥੇ ਪ੍ਰੋਡਿਊਸਰਸ ਦੀਆਂ, ਪ੍ਰੋਗਰਾਮ ਐਗਜ਼ੈਕਟਿਵਸ ਦੀਆਂ। ਮਿਊਜ਼ਿਕ ਦੇ ਪ੍ਰੋਗਰਾਮ ਐਗਜ਼ੈਕਟਿਵਸ ਆਕਾਸ਼ਵਾਣੀ ਨੂੰ ਚਾਹੀਦੇ ਸੀ। ਜਿਸ ਤਰ੍ਹਾਂ ਕਿ ਮੇਰਾ ਸੰਯੋਗ ਸੀ ਕਿ ਮੈਂ ਆਕਾਸ਼ਵਾਣੀ 'ਚ ਆਉਣਾ, ਔਰ ਮੇਰੇ ਫਾਦਰ ਨੇ ਕਿਹਾ ਕਿ ਤੁਹਾਨੂੰ ਅਪਲਾਈ ਕਰਨਾ ਚਾਹੀਦਾ। ਇੱਥੇ ਵੀ ਸਾਰੇ ਆਕਾਸ਼ਵਾਣੀ ਦੇ ਜਿੰਨੇ ਵੀ ਸਟਾਫ ਵਾਲੇ ਸੀ, ਸਭ ਨੇ ਕਿਹਾ ਕਿ ਨਹੀਂ, ਉਦੋਂ ਬਟਾਲਵੀ ਜੀ ਹੁੰਦੇ ਸੀ, ਸੁਖਜਿੰਦਰ ਚੂੜਾਮਣੀ ਹੁੰਦੇ ਸੀ, ਉਹਨਾਂ ਨੇ ਸਭ ਨੇ ਕਿਹਾ ਕਿ ਤੁਹਾਨੂੰ ਅਪਲਾਈ ਕਰਨਾ ਚਾਹੀਦਾ, ਤੁਹਾਡਾ ਮਿਊਜ਼ਿਕ 'ਚ ਇੰਨਾ ਅੱਛਾ ਰਿਕਾਰਡ ਹੈ, ਤੁਸੀਂ ਯੂਨੀਵਰਸਿਟੀ ਟੌਪ ਕੀਤਾ, ਔਰ ਤੁਹਾਨੂੰ ਇੱਧਰ ਜ਼ਰੂਰ ਆਉਣਾ ਚਾਹੀਦਾ। ਅਤੇ ਮੈਂ ਵੀ ਅਪਲਾਈ ਕਰ ਦਿੱਤਾ, ਔਰ ਅਪਲਾਈ ਕਰਕੇ ਉਹਨਾਂ ਦਿਨਾਂ 'ਚ ਜਦੋਂ ਸਾਡੀ ਇੰਟਰਵਿਊ ਆਈ, ਤਾਂ ਉਦੋਂ 88 'ਚ ਇਹ ਚੱਲ ਰਿਹਾ ਸੀ ਮੰਡਲ ਕਮਿਸ਼ਨ ਦਾ ਐਜੀਟੇਸ਼ਨ। ਗੱਡੀਆਂ ਕਦੀ ਜਾ ਰਹੀਆਂ ਸੀ, ਕਦੀ ਨਹੀਂ ਜਾ ਰਹੀਆਂ ਸੀ, ਰਸਤੇ 'ਚ ਰੁਕ ਜਾਂਦੀਆਂ ਸੀ, ਔਰ ਇਹ ਲੱਗਦਾ ਸੀ ਕਿ ਸ਼ਾਇਦ ਇੰਟਰਵਿਊ ਨਹੀਂ ਹੋਏਗੀ। ਲੇਕਿਨ ਉਹੀ ਮੈਂ ਕਿਹਾ ਨਾ ਕਿ ਸੰਯੋਗ ਦੀ ਗੱਲ ਹੈ ਕਿ ਗੱਡੀ ਗਈ, ਦਿੱਲੀ ਪਹੁੰਚੀ, ਔਰ ਉੱਥੇ ਜਾ ਕੇ ਅਗਲੇ ਦਿਨ ਇੰਟਰਵਿਊ 'ਤੇ ਜਾਣਾ ਸੀ, ਔਰ ਇੰਟਰਵਿਊ 'ਤੇ ਜਦੋਂ ਜਾਣਾ ਸੀ ਤਾਂ ਰਸਤੇ 'ਚ ਹੀ ਐਕਸੀਡੈਂਟ ਹੋ ਗਿਆ, ਉਹ ਇੰਟਰਵਿਊ ਨਹੀਂ ਹੋਈ ਮੇਰੀ।
1: ਅੱਛਾ,
2: ਅਸੀਂ ਵਾਪਸ ਆ ਗਏ। ਨਾਲ ਦੀ ਨਾਲ ਹੀ ਥੋੜ੍ਹੇ ਮਹੀਨਿਆਂ ਬਾਅਦ ਫਿਰ ਪੋਸਟਾਂ ਨਿਕਲ ਆਈਆਂ, ਕਿਉਂਕਿ ਮੈਂ ਰੇਡੀਓ 'ਚ ਆਉਣਾ ਸੀ ਜ਼ਰੂਰ। ਉਸੇ ਹੀ ਸਾਲ 'ਚ ਫਿਰ ਪੋਸਟਾਂ ਨਿਕਲੀਆਂ, ਔਰ ਫਿਰ ਮੈਂ ਇੰਟਰਵਿਊ ਦਿੱਤੀ, ਔਰ ਮੇਰੀ ਸਿਲੈਕਸ਼ਨ ਹੋਈ ਉਹਦੇ 'ਚ। ਔਰ ਜਦੋਂ ਸਿਲੈਕਸ਼ਨ ਹੋਈ ਤਾਂ ਮੈਨੂੰ ਵਿਸ਼ਵਾਸ ਨਾ ਆਏ ਕਿ ਮੇਰੀ ਪ੍ਰੋਗਰਾਮ ਐਗਜ਼ੈਕਟਿਵ ਦੇ ਤੌਰ 'ਤੇ ਸਿਲੈਕਸ਼ਨ ਹੋ ਗਈ। ਮੈਂ ਪਾਪਾ ਨੂੰ ਕਹਾਂ, ਨਹੀਂ, ਤੁਸੀਂ ਇੱਕ ਵਾਰੀ ਫਿਰ ਰਿਜ਼ਲਟ ਦੇਖੋ, ਇੱਕ ਵਾਰੀ ਫਿਰ ਪਤਾ ਕਰੋ। ਉਹ ਕਹਿੰਦੇ ਨਹੀਂ, ਹਾਂ, ਹੋ ਗਈ ਸਿਲੈਕਸ਼ਨ। ਅਤੇ ਫਿਰ ਉੱਥੇ HMV ਕਾਲਜ, ਮੈਂ ਉਸ ਟਾਈਮ ਲੈਕਚਰਰ ਸੀ, ਮੈਂ ਪ੍ਰਿੰਸੀਪਲ ਨੂੰ ਕਿਹਾ ਕਿ ਮੈਂ ਹੁਣ ਆਕਾਸ਼ਵਾਣੀ ਜੁਆਇਨ ਕਰਨਾ। ਉਹਨਾਂ ਨੇ ਕਿਹਾ, ਨਹੀਂ, ਤੁਸੀਂ ਐਜ਼ ਲੈਕਚਰਰ ਵੀ ਅੱਛਾ ਪੜ੍ਹਾ ਰਹੇ ਹੋ, ਤੁਸੀਂ ਇੱਥੇ ਹੀ ਰਹੋ, ਨਾ ਜਾਓ ਉੱਧਰ ਆਕਾਸ਼ਵਾਣੀ ਵੱਲ। ਪਰ ਮੇਰਾ ਇੱਕ ਉਹ ਜਿਹੜਾ ਕਰੇਜ਼ ਸੀ ਕਿ ਮੈਂ ਵੱਡੇ ਵੱਡੇ ਆਰਟਿਸਟਾਂ 'ਚ ਕੰਮ ਕਰੂੰਗੀ, ਇੱਥੇ ਤਾਂ ਸਟੂਡੈਂਟਸ ਦੇ ਨਾਲ ਉਹਨਾਂ ਨੂੰ ਸਿਖਾਉਣਾ ਹੁੰਦਾ। ਤਾਂ ਫਿਰ ਮੈਂ ਆਕਾਸ਼ਵਾਣੀ ਜੁਆਇਨ ਕੀਤਾ 1991 'ਚ ਐਜ਼ ਮਿਊਜ਼ਿਕ ਪ੍ਰੋਡਿਊਸਰ, ਪ੍ਰੋਗਰਾਮ ਮੈਨੇਜਿੰਗ।
1: ਅਤੇ ਮੈਮ, ਤੁਸੀਂ ਦੱਸਿਆ ਤੁਸੀਂ ਆਪਣਾ ਸਫ਼ਰ ਇੱਕ ਅਨਾਊਂਸਰ ਦੇ ਤੌਰ 'ਤੇ ਸ਼ੁਰੂ ਕੀਤਾ, ਅਨਾਊਂਸਰ ਤੋਂ ਲੈ ਕੇ ਇੱਕ ਪ੍ਰੋਡਿਊਸਰ ਬਣਨ ਦਾ ਸਫ਼ਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਮਾਈਕ 'ਤੇ ਜਾਣਾ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਸੀ ਜਾਂ ਪ੍ਰੋਡਿਊਸਰ ਬਣ ਕੇ ਬਹੁਤ ਸਾਰੇ ਕਲਾਕਾਰਾਂ ਨਾਲ ਮਿਲੇ?
2: ਪਹਿਲੇ ਹੀ ਬੱਚਿਆਂ ਦੇ ਪ੍ਰੋਗਰਾਮ 'ਚ ਵੀ ਮੈਂ ਮਾਈਕ 'ਤੇ ਜਾਂਦੀ ਸੀ, ਔਰ ਫਿਰ ਯੁਵਾਣੀ ਪ੍ਰੋਗਰਾਮ ਵੀ ਮੈਂ ਮਾਈਕ 'ਤੇ ਜਾਂਦੀ ਸੀ, ਔਰ ਮਾਈਕ 'ਤੇ ਜਾਣ ਦਾ ਮੇਰਾ ਜਿਹੜਾ ਝਾਕਾ ਉਹ ਖੁੱਲ੍ਹਿਆ ਹੋਇਆ ਸੀ ਪਹਿਲੇ, ਕਿ ਐਜ਼ ਐਨ ਆਰਟਿਸਟ। ਪਰ ਜਦੋਂ ਮੈਂ ਪ੍ਰੋਗਰਾਮ ਐਗਜ਼ੈਕਟਿਵ ਬਣੀ ਆ ਨਾ, ਉਦੋਂ ਮੈਨੂੰ ਇਹ ਸੀ ਕਿ ਐਡਮਿਨਿਸਟ੍ਰੇਸ਼ਨ ਕਰਨੀ ਹੈ, ਔਰ ਮੇਰੀ ਫਸਟ ਪੋਸਟਿੰਗ ਜਿਹੜੀ ਸੀ ਉਹ ਆਕਾਸ਼ਵਾਣੀ ਪਟਿਆਲਾ 'ਤੇ ਸੀ।
1: ਜੀ,
2: ਆਕਾਸ਼ਵਾਣੀ ਪਟਿਆਲਾ ਉਸ ਟਾਈਮ ਅਜੇ ਸ਼ੁਰੂ ਨਹੀਂ ਹੋਇਆ ਸੀ, ਔਰ ਉਹ ਸ਼ੁਰੂ ਹੋਇਆ 92 'ਚ, ਮਈ 92 'ਚ, ਔਰ ਉੱਥੇ ਅਸੀਂ ਬਹੁਤ ਸਾਰਾ ਕੰਮ ਕੀਤਾ। ਉਹਦਾ ਨਵਾਂ FPC ਬਣਾਇਆ, ਕਿਉਂਕਿ ਸ਼ੁਰੂ ਹੋਣਾ ਸੀ ਇੱਕ ਸਟੇਸ਼ਨ, ਨਵੇਂ ਨਵੇਂ ਅਸੀਂ ਲੋਕ ਜੁਆਇਨ ਕੀਤੇ ਸੀ। ਫਿਰ ਮੈਂ ਜਲੰਧਰ ਨਾਲ, ਕਿਉਂਕਿ ਮੇਰਾ ਪਹਿਲਾਂ ਹੀ ਤਾਲੁਕ ਸੀ ਜਲੰਧਰ ਦੇ ਨਾਲ, ਜਲੰਧਰ ਤੋਂ ਆ ਕੇ ਫਿਰ ਐਫ ਪੀ ਸੀ ਕਿਸ ਤਰ੍ਹਾਂ ਬਣਨਾ ਔਰ ਕਿਸ ਤਰ੍ਹਾਂ ਮਟੀਰੀਅਲ ਇਕੱਠਾ ਕਰਨਾ, ਰਿਕਾਰਡਿੰਗ ਸ਼ੁਰੂ ਕੀਤੀ ਥੋੜ੍ਹੀ ਥੋੜ੍ਹੀ ਅਸੀਂ, ਔਰ ਫਿਰ ਉਹ 92 'ਚ ਸਟਾਰਟ ਹੋਇਆ ਪਟਿਆਲਾ ਸਟੇਸ਼ਨ
0: ਜੀ,
2: ਅਤੇ ਉਹਨਾਂ ਦਿਨਾਂ 'ਚ ਮਤਲਬ ਮਨਚੰਦਾ ਜੀ ਉੱਥੇ ਸੀਗੇ ਔਰ ਡਾਕਟਰ ਅਨੂਪ ਮਹਾਜਨ ਸੀ ਪ੍ਰੋਗਰਾਮ 'ਚ, ਬਹੁਤ ਅੱਛਾ ਮਾਹੌਲ ਸੀ ਉੱਥੇ ਵੀ ਪ੍ਰੋਗਰਾਮ ਦਾ, ਪਰ ਕਿਉਂਕਿ ਉਹਨਾਂ ਦਿਨਾਂ 'ਚ ਕੁਛ ਇਸ ਤਰ੍ਹਾਂ ਦੀਆਂ ਹਾਲਾਤ ਸੀ ਕਿ ਮੈਂ ਫਿਰ ਉੱਥੋਂ ਪੋਸਟਿੰਗ ਜਲੰਧਰ ਦੀ ਮੇਰੀ

0: और जलंधर आके फिर मैं एक लाइट म्यूजिक प्रोग्राम एग्जीक्यूटिव दे तौर ते ज्वाइन कीता।
1: जी
0: लाइट म्यूजिक मिलिया पहले मैनू, और मैं उस च क्योंकि पहले ही आर्टिस्ट सी, लाइट म्यूजिक दी गीत गजल भजन शब्द ये सब कुछ मैं गाँवी सी, और मैनू बड़ा अच्छा लग्या कि मैं अच्छे अच्छे आर्टिस्टा दी रिकॉर्डिंग्स कीतियां। विजिटिंग आर्टिस्ट आउंदे सी उन्हां दिनां च इत्थे, गजलां दे आर्टिस्ट, बहुत गीत दे आर्टिस्ट, और जदों उन्हां नू रिकॉर्ड करदी सी मैं, मैनू बड़ा अच्छा महसूस हुंदा सी। और इसी स्टेशन ते इन्ना ज़्यादा लाइट म्यूजिक च काम कीता कि हर एक टाइप दे फीचर्स बनाए, फिर लाइट म्यूजिक दियां कंसर्ट्स कीतियां, और निर्धारित शब्द गायन रिकॉर्ड कीता। बहुत अच्छा लगता सी। और उस टाइम जिहड़ा स्टाफ भी सी ना, 24 एकॉम्पनिस्ट सीगे उस टाइम, और 2 म्यूजिक कंपोजर हुंदे सी।
1: काफी सारे
0: हाँ,
1: लोग
0: और
1: सी
0: फिर
1: फिर।
0: हौली हौली वो सारे रिटायर हुंदे गए, रिटायर हुंदे गए, फिर आके तीन चार ओही चार पांच रह गए।
1: जी
0: लेकिन असी दिन रात काम करदे सी, और बहुत सारियां प्रोडक्शंस कीतियां, तुहानू शायद लाइब्रेरी च मिल भी जान के उस टाइम काम दा माहौल सी स्टेशन ते।
1: बिल्कुल
0: और सारे स्टूडियो जिहड़े आ ना, वो बुक रहिंदे सी, किते पंजाबी दा फीचर बन रहा, किते हिंदी दा फीचर बन रहा, किते म्यूजिक दा फीचर बन रहा, और असी सारे स्टाफ मिल के, जैसे डॉक्टर रश्मि खराना सी उस टाइम, और दविंदर जौल जी सी, असी सारे मिल के प्रोग्राम, एक प्रोग्राम बना रहे ना, सारे ही उहदे च इन्वॉल्व हुंदे सी, और बहुत अच्छा लगदा सी। प्रोडक्शन बहुत अच्छियां हुंदियां सी उस टाइम।
1: जी इन्हां यादां विच केड़ी तुसीं याद है जो तुहानूं बहुत याद रह जांदी है?
0: कड़वी याद तां ऐसी कोई नहीं है, थोड़ा बहुत तां देखो घरां च वी थोड़ा बहुत हो जांदा है,
1: हो जांदा है।
0: हां है ना, ਵਿਚਾਰਾਂ ਦਾ ਮਤਭੇਦ ਤਾਂ ਹੋ ਜਾਂਦਾ
1: ਹੋ ਜਾਂਦਾ ਹੈ,
0: ਪਰ ਉਹ ਕੜਵੀ ਯਾਦ ਨਹੀਂ ਉਹਨੂੰ ਕਹਿ ਸਕਦੇ ਆਪਾਂ, ਉਹ ਇੱਕ ਐਕਸਪੀਰੀਅੰਸ ਹੁੰਦਾ ਸਾਡਾ। ਲੇਕਿਨ ਅਸੀਂ ਜਾ ਕੇ ਨਾ, ਅਸੀਂ ਬਾਰਡਰ ਦੇ ਉੱਤੇ ਜਾ ਕੇ ਕੰਸਰਟਸ ਕਰਦੇ ਹੁੰਦੇ ਸੀ, ਕਿਉਂਕਿ ਫੌਜੀ ਭਰਾਵਾਂ ਲਈ ਇਹ ਇੱਕ ਆਕਾਸ਼ਵਾਣੀ ਪਬਲਿਕ ਸਰਵਿਸ ਬ੍ਰੌਡਕਾਸਟ ਹੈ, ਔਰ ਉਹਦੇ 'ਚ ਅਸੀਂ ਹਰ ਇੱਕ ਜਨਰੇਸ਼ਨ, ਜਿਸ ਤਰ੍ਹਾਂ ਬੱਚਿਆਂ ਲਈ ਪ੍ਰੋਗਰਾਮ ਕਰਦੇ ਹਾਂ, ਯੂਥ ਲਈ ਕਰਦੇ ਹਾਂ, ਫਿਰ ਫੌਜੀ ਭਰਾਵਾਂ ਲਈ ਕਰਦੇ ਹਾਂ, ਕਿਸਾਨਾਂ ਲਈ ਕਰਦੇ ਹਾਂ ਪ੍ਰੋਗਰਾਮ। ਅਤੇ ਉਦੋਂ ਜਿਹੜੇ ਸਾਡੇ ਡਾਇਰੈਕਟਰ ਹੁੰਦੇ ਸੀ ਨਾ, ਪਹਿਲੇ ਚੋਪੜਾ ਜੀ ਰਹੇ, ਲਕਸ਼ਮਿੰਦਰ ਚੋਪੜਾ ਜੀ, ਉਹਨਾਂ ਨੇ ਬਹੁਤ ਕੰਮ ਕਰਵਾਇਆ। ਉਸ ਤੋਂ ਬਾਅਦ ਜਿਸ ਤਰ੍ਹਾਂ ਡਾਇਰੈਕਟਰ ਆਉਂਦੇ ਰਹੇ, ਅਸੀਂ ਬੜਾ ਕੰਮ ਕੀਤਾ। ਔਰ ਉਸ ਟਾਈਮ ਇਹ ਸੀ ਕਿ ਬਾਰਡਰ 'ਤੇ ਜਾ ਕੇ ਫੌਜੀਆਂ ਲਈ ਅਸੀਂ ਕੰਸਰਟਸ ਕਰਦੇ ਸੀ, ਔਰ ਕੋਈ ਆਰਟਿਸਟ ਰਾਜਸਥਾਨ ਤੋਂ ਆ ਰਿਹਾ, ਕੋਈ ਆਰਟਿਸਟ ਯੂਪੀ ਤੋਂ ਆ ਰਿਹਾ, ਅਸੀਂ ਆਰਟਿਸਟ ਦੂਰੋਂ ਦੂਰੋਂ ਬੁਲਾ ਕੇ, ਔਰ ਇੱਕ ਮਿਕਸ ਕਲਚਰ ਦੀ ਕੰਸਰਟ ਕਰਦੇ ਸੀ। ਉਹ ਬੜਾ ਅੱਛਾ ਐਕਸਪੀਰੀਅੰਸ ਹੁੰਦਾ ਸੀ, ਔਰ ਉੱਥੇ ਜਾ ਕੇ ਜਦੋਂ ਬਹੁਤ ਸਾਰੇ ਉਹ ਫੌਜੀ ਇੰਜੋਏ ਕਰਦੇ ਸੀ ਨਾ, ਸਾਨੂੰ ਵੀ ਅੱਛਾ ਲੱਗਦਾ ਸੀ ਕਿ ਹਾਂ ਅਸੀਂ ਆਪਣਾ ਟਾਰਗੇਟ ਜਿਹੜਾ ਆ ਉਹਦੇ 'ਤੇ ਪਹੁੰਚੇ ਹਾਂ। ਔਰ ਇਸ ਤਰ੍ਹਾਂ ਦੀਆਂ ਅਸੀਂ ਕੰਸਰਟਸ ਬਹੁਤ ਕੀਤੀਆਂ, ਪਿੰਡਾਂ 'ਚ ਜਾ ਕੇ ਬਹੁਤ ਕੰਸਰਟਸ ਕੀਤੀਆਂ, ਦਿਹਾਤੀ ਕਰੈਕਟਰਸ ਨੂੰ ਨਾਲ ਲਿਜਾ ਕੇ ਉਹ ਬਹੁਤ ਸਾਰੀਆਂ ਕੰਸਰਟਸ ਕੀਤੀਆਂ ਬਾਹਰ, ਮਤਲਬ ਸਟੂਡੀਓ 'ਚ ਤਾਂ ਕੰਮ ਕੀਤਾ ਹੀ ਕੀਤਾ, ਸਟੂਡੀਓ ਤੋਂ ਬਾਹਰ ਵੀ ਕੰਮ ਬਹੁਤ ਹੋਇਆ। ਔਰ ਫਿਰ 50 ਸਾਲਾਂ ਜਦੋਂ ਮਨਾਇਆ ਆਕਾਸ਼ਵਾਣੀ ਜਲੰਧਰ ਦਾ, ਉਦੋਂ ਅਸੀਂ ਬੋਂਬੇ ਤੋਂ ਆਰਟਿਸਟ ਬੁਲਾਏ, ਔਰ ਇੱਥੋਂ ਸੀ ਹੰਸ ਰਾਜ ਹੰਸ, ਦਿਲਰਾਜ ਕੌਰ, ਰਜਿੰਦਰ ਮਹਿਤਾ, ਨੀਨਾ ਮਹਿਤਾ, ਉਹ ਕੰਸਰਟ ਅਸੀਂ ਦੇਸ਼ਭਗਤ ਯਾਦਗਾਰ ਹਾਲ 'ਚ, ਬਹੁਤ ਅੱਛੀ ਕੰਸਰਟ ਉਹ ਹੋਈ। ਪੁਰਾਣੇ ਜਿਹੜੇ ਬ੍ਰੌਡਕਾਸਟਰ ਸੀ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ, ਅਤੇ ਉਹ ਇੱਦਾਂ ਦੇ ਐਕਸਪੀਰੀਅੰਸ ਬਹੁਤ ਅੱਛੇ ਹੋਏ, ਬਹੁਤ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮਿਊਜ਼ਿਕ ਲੈਸਨ ਇੱਕ ਸ਼ੁਰੂ ਕੀਤਾ, ਸੁਰ ਸੰਗੀਤ 'ਚ ਅਸੀਂ ਮਿਊਜ਼ਿਕ ਲੈਂਦੇ ਸੀ, ਫਿਲਮ ਦਾ ਮਿਊਜ਼ਿਕ ਵੀ ਹੁੰਦਾ ਸੀ, ਫਿਰ ਉਸ ਰਾਗ 'ਤੇ ਬੇਸਡ ਜਿਹੜਾ ਰਾਗ ਹੁੰਦਾ ਸੀ, ਰਾਗ ਦੇ ਬਾਰੇ ਅਸੀਂ ਦੱਸਦੇ ਸੀ, ਉਹਦੀ ਬੰਦਿਸ਼ ਦੇ ਬਾਰੇ ਦੱਸਦੇ ਸੀ, ਫਿਰ ਉਹਦੇ 'ਤੇ ਆਧਾਰਿਤ ਜਿਹੜਾ ਫਿਲਮੀ ਗੀਤ ਹੈ ਉਹਦੇ ਬਾਰੇ ਦੱਸਦੇ ਸੀ, ਔਰ ਉਹ ਲੋਕ ਬਹੁਤ ਇੰਜੋਏ ਕਰਦੇ ਸੀ। ਬਹੁਤ ਸਾਰੇ ਲੋਕ ਇੱਥੇ ਸਾਨੂੰ ਮਿਲਣ ਵੀ ਆਉਂਦੇ ਸੀ ਕਿ ਤੁਸੀਂ ਬਹੁਤ ਅੱਛਾ ਇਹ ਕੰਮ ਕਰ ਰਹੇ ਹੋ ਆਕਾਸ਼ਵਾਣੀ ਵਾਲੇ। ਅਸੀਂ ਫਿਰ ਸਰਟੀਫਿਕੇਟ ਵੀ ਦਿੰਦੇ ਸੀ, ਜਿਹੜਾ ਉਹਦੇ 'ਚ ਸਵਾਲ ਪੁੱਛਦੇ ਸੀ ਨਾ, ਉਹ ਜਿਹੜਾ ਫਸਟ ਆਉਂਦਾ ਸੀ ਉਹਨਾਂ 'ਚੋਂ, ਉਹਨੂੰ ਬੁਲਾ ਕੇ ਅਸੀਂ ਸਰੋਤੇ ਨੂੰ
1: ਸਨਮਾਨਿਤ
0: ਕਰਦੇ ਸੀ। ਔਰ ਬਹੁਤ ਅੱਛੇ ਪ੍ਰੋਗਰਾਮਸ ਚੱਲੇ ਹੈ ਆਕਾਸ਼ਵਾਣੀ ਜਲੰਧਰ ਤੋਂ, ਫੀਚਰਸ ਬਹੁਤ ਜ਼ਿਆਦਾ ਬਣਾਏ ਹੈ, ਲਗਭਗ ਹਰ ਟੌਪਿਕ ਤੇ ਫੀਚਰਸ ਬਣਾਏ ਹੋਏ ਨੇ।
1: ਤੁਸੀਂ ਇੰਨਾ ਸਾਰਾ ਕੰਮ ਕੀਤਾ, ਇੰਨੇ ਸਾਰੇ ਰੂਪਕ ਬਣਾਏ, ਸੰਗੀਤ ਨਾਲ ਵੀ ਜੁੜੇ ਰਹੇ, ਤੇ ਤੁਸੀਂ ਰੇਡੀਓ ਦੇ ਭਵਿੱਖ ਬਾਰੇ ਕੀ ਕਹਿਣਾ ਚਾਹੋਗੇ, ਕੀ ਸੋਚਦੇ ਹੋ ਰੇਡੀਓ ਦੇ ਭਵਿੱਖ ਬਾਰੇ, ਕਿਉਂਕਿ ਬਹੁਤ ਤਰ੍ਹਾਂ ਦੇ ਪਰਿਵਰਤਨ ਵੀ ਹੋਏ ਨੇ?
0: ਮੈਂ ਇਹ ਕਹੂੰਗੀ ਕਿ ਆਕਾਸ਼ਵਾਣੀ ਇੱਕ ਮਾਂ ਹੈ, ਔਰ ਤੁਸੀਂ 90 ਸਾਲ ਦੀ ਜਦੋਂ ਇੱਕ ਮਾਂ ਹੋ ਜਾਂਦੀ ਹੈ, ਉਹਦੇ ਕੋਲ ਬਹੁਤ ਸਾਰਾ ਐਕਸਪੀਰੀਅੰਸ ਹੁੰਦਾ
1: ਜੀ,
0: ਔਰ ਆਕਾਸ਼ਵਾਣੀ ਦੇ ਕੋਲ ਇੰਨਾ ਜ਼ਿਆਦਾ, ਇਹ ਸਾਡਾ ਸੱਭਿਆਚਾਰ ਹੈ, ਲੈਂਗੁਏਜ ਦੇਖ ਲਓ, ਹਿੰਦੀ, ਪੰਜਾਬੀ, ਇੰਗਲਿਸ਼,
1: ਅਸੀਂ
0: ਭਾਸ਼ਾ ਕੋਈ ਵੀ ਹੋਵੇ, ਡਾਇਲੈਕਟ ਕੋਈ ਵੀ ਹੋਵੇ, ਅਸੀਂ ਉਹਨੂੰ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਔਰ ਜਿਹੜਾ ਸਾਡੇ ਕੋਲ ਆਉਂਦਾ ਆ ਉਹਦੇ ਕੋਲੋਂ ਅਸੀਂ ਸਹੀ ਬੁਲਵਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਸਾਡੀ ਭਾਸ਼ਾ ਨੂੰ ਇਸ ਤਰ੍ਹਾਂ ਸੁਰੱਖਿਅਤ ਅਸੀਂ ਰੱਖਦੇ ਹਾਂ ਆਪਣੀ ਭਾਸ਼ਾ ਨੂੰ।

0: ਹੋਰ ਮੀਡੀਆ ਤੁਹਾਨੂੰ ਨਹੀਂ ਮਿਲੇਗਾ। ਸੰਗੀਤ ਦਾ ਦੇਖ ਲਓ, ਕਲਾਸੀਕਲ ਮਿਊਜ਼ਿਕ ਹੈ, ਚਾਹੇ ਲਾਈਟ ਮਿਊਜ਼ਿਕ ਹੈ, ਚਾਹੇ ਉਹਦੇ 'ਚ ਤੁਸੀਂ ਫੋਕ ਮਿਊਜ਼ਿਕ ਲੈ ਲਓ। ਫੋਕ ਮਿਊਜ਼ਿਕ 'ਚ ਇੰਨਾ ਜ਼ਿਆਦਾ ਕੰਮ ਹੋਇਆ ਆਕਾਸ਼ਵਾਣੀ 'ਤੇ ਕਿ ਅਸੀਂ ਪਿੰਡਾਂ 'ਚ ਜਾ ਕੇ ਉਹ ਜਿਹੜੇ ਉਹਨਾਂ ਦੇ ਟ੍ਰੈਡੀਸ਼ਨਲ ਗੀਤ ਸੀ, ਸੰਸਕਾਰ ਗੀਤ, ਫਿਰ ਲੋਰੀਆਂ ਔਰ ਇਹ ਸੁਹਾਗ ਘੋੜੀਆਂ, ਇਹ ਸਾਰੇ ਰਿਕਾਰਡ ਕੀਤੇ। ਉਹ ਮਤਲਬ ਕਿਸੇ ਹੋਰ ਮੀਡੀਆ ਦੇ ਕੋਲ ਨਹੀਂ ਮਿਲਣਗੇ ਤੁਹਾਨੂੰ, ਜਿਹੜਾ ਕਿ ਆਕਾਸ਼ਵਾਣੀ ਦਾ ਇੱਕ ਉਹ ਸਰਮਾਇਆ। ਤੁਸੀਂ ਦੇਖੋ ਐਗਰੀਕਲਚਰ ਦੇ ਜਿੰਨੇ ਜਿੰਨੇ ਚੇਂਜਿਸ ਆਏ ਉਹਨਾਂ ਦੇ ਉੱਤੇ ਅਸੀਂ ਪ੍ਰੋਗਰਾਮ ਕਰਦੇ ਹਾਂ, ਔਰ ਕਿਸਾਨਾਂ ਨੂੰ ਇੱਥੋਂ ਸਿਖਾਇਆ ਵੀ ਜਾਂਦਾ ਕਿ ਤੁਸੀਂ ਇਹ ਫਸਲ ਇਸ ਟਾਈਮ ਬੀਜਣੀ ਹੈ, ਇਸ ਟਾਈਮ ਹੁਣ ਇਹ ਕਰਨਾ। ਮਤਲਬ ਉਹ ਸਾਰਾ ਕੁਛ ਆਕਾਸ਼ਵਾਣੀ ਹੀ ਉਹਨਾਂ ਨੂੰ ਦੱਸਦੀ ਹੈ। ਅਸੀਂ ਕਹਿੰਦੇ ਨੇ ਐਂਟਰਟੇਨਮੈਂਟ, ਐਂਟਰਟੇਨਮੈਂਟ ਦੇ ਨਾਲ ਨਾਲ ਐਜੂਕੇਟ ਕਰਦੇ ਹਾਂ, ਇਨਫੋਰਮ ਤਾਂ ਕਰਦੇ ਹੀ ਕਰਦੇ ਹਾਂ ਅਸੀਂ ਨਾ, ਇਹ ਤਿੰਨੋਂ ਚੀਜ਼ਾਂ ਸਾਡੀਆਂ ਨਾਲ ਨਾਲ ਚੱਲਦੀਆਂ। ਔਰ ਉਹੀ ਮਾਂ ਜਿਹਦੇ ਕੋਲ ਇੰਨਾ ਸਰਮਾਇਆ ਹੋਵੇ, ਜਦੋਂ ਅਸੀਂ ਇੱਕ ਟਾਈਮ ਐਸਾ ਆਵੇ ਕਿ ਉਸ ਮਾਂ ਨੂੰ ਅਸੀਂ ਕਹੀਏ ਕਿ ਇਹ ਜਿਹੜਾ ਸਰਮਾਇਆ ਤੂੰ ਇਕੱਠਾ ਕੀਤਾ ਇਹਦੇ ਤੋਂ ਪੈਸਾ ਤਾਂ ਮਿਲਦਾ ਹੀ ਨਹੀਂ, ਕਮਰਸ਼ੀਅਲ ਕਮਾਓ। ਇਹ ਹੁਣ ਜਿਹੜੀ ਸਾਡੀ ਇੱਕ ਸੋਚ ਹੋ ਗਈ ਕਿ ਅਸੀਂ ਹਰ ਇੱਕ ਚੀਜ਼ ਤੋਂ
1: ਪੈਸਾ ਕਮਾਉਣਾ
0: ਹੈ ਨਾ। ਇੱਕ ਜਿਹੜੀ ਔਰਤ ਹੈ, ਜਿਹੜੀ ਸਾਡੀ ਮਾਂ ਆ, ਉਹਦੇ ਕੋਲ ਇੰਨਾ ਖਜ਼ਾਨਾ ਆ ਕਿ ਅਸੀਂ ਉਸ ਨੂੰ ਵੀ ਯੂਟਿਊਬ ਤੇ ਪਾ ਕੇ ਉਹਨੂੰ ਅਸੀਂ ਕਈ ਤਰੀਕਿਆਂ ਦੇ ਨਾਲ ਬਾਜ਼ਾਰ 'ਚ ਲਿਆਂਦਾ, ਸੀਡੀਜ਼ ਵੀ ਕੱਢੀਆਂ ਅਸੀਂ, ਨਿਰਧਾਰਿਤ ਰਾਗਾਂ ਦੇ ਸ਼ਬਦ ਗਾਇਨ ਦੀਆਂ ਸੀਡੀਜ਼ ਉਹ ਵਿਕੀਆਂ ਵੀ ਕਾਫੀ, ਹੈ ਨਾ, ਤੇ ਉਸ ਚੀਜ਼ ਤੋਂ ਪੈਸਾ ਵੀ ਕਮਾਇਆ ਅਸੀਂ। ਪਰ ਮੇਰੀ ਤਾਂ ਇੱਕੋ ਹੀ ਗੁਜ਼ਾਰਿਸ਼ ਹੈ ਸਰਕਾਰ ਨੂੰ ਵੀ, ਇਹ ਜਿਸ ਤਰ੍ਹਾਂ ਪਰਮਾਨੈਂਟ ਸਟਾਫ ਪਹਿਲੇ ਸਪੈਸ਼ਲਾਈਜ਼ਡ ਪੋਸਟਾਂ ਤੇ ਆਉਂਦਾ ਸੀ, ਉਸ ਤਰ੍ਹਾਂ ਅਗਰ ਰੱਖਿਆ ਜਾਏ ਔਰ ਉਸੇ ਤਰ੍ਹਾਂ ਦਾ ਕੰਮ ਹੋਏ, ਨਾਲ ਨਾਲ ਕਮਰਸ਼ੀਅਲ ਵੀ ਕਮਾਓ, ਉਹ ਵੀ ਜ਼ਰੂਰੀ ਹੈ ਕਿਉਂਕਿ ਸਮਾਂ ਐਸਾ ਹੈ, ਕਮਰਸ਼ੀਅਲ ਵੀ ਹੋਣਾ ਚਾਹੀਦਾ, ਸਾਨੂੰ ਸੋਸ਼ਲ ਮੀਡੀਆ ਤੇ ਵੀ ਜਾਣਾ ਚਾਹੀਦਾ, ਪਰ ਨਾਲ ਨਾਲ ਸਾਨੂੰ ਜਿਹੜਾ ਸਾਡਾ ਸਾਡੀ ਬੈਕਗ੍ਰਾਉਂਡ ਹੈ, ਸਾਡਾ ਵਿਰਾਸਤ ਹੈ, ਉਹਨੂੰ ਨਹੀਂ ਭੁੱਲਣਾ ਚਾਹੀਦਾ, ਉਹਨੂੰ ਨਾਲ ਨਾਲ ਰੱਖਣਾ ਚਾਹੀਦਾ। ਔਰ ਜਿਹੜੀਆਂ ਸਾਰੀਆਂ ਵਿਧਾਵਾਂ ਹੈ, ਜਿਸ ਤਰ੍ਹਾਂ ਨਾਟਕ ਹੈ, ਸੰਗੀਤ ਹੈ, ਇਹਨੂੰ ਜੀਵਿਤ ਰੱਖਣਾ ਚਾਹੀਦਾ, ਇਹ ਨਾਲ ਨਾਲ ਚੱਲਣਾ ਚਾਹੀਦਾ।
1: ਸੋਸ਼ਲ ਮੀਡੀਆ ਨਾਲ ਅੱਜ ਦੀ ਜਨਰੇਸ਼ਨ ਜੁੜੀ ਹੋਈ ਹੈ, ਕਿਤੇ ਰੇਡੀਓ ਦਾ ਉਹਦਾ ਪਸਾਰ ਪਿੱਛੇ ਹੋ ਗਿਆ ਹੈ ਔਰ ਹੁਣ ਮੋਬਾਈਲ 'ਤੇ ਰੇਡੀਓ ਵੀ ਸੁਣ ਰਹੇ ਆਪਾਂ ਕੁਝ ਸਕਦੇ, ਪਰ ਸੋਸ਼ਲ ਮੀਡੀਆ ਨੇ ਕਿੰਨਾ ਕੁ ਰੇਡੀਓ ਦੇ ਭਵਿੱਖ ਨੂੰ ਪਿੱਛਾ ਕੀਤਾ ਹੈ। ਜਨਰੇਸ਼ਨ ਨੂੰ ਪਤਾ ਨਹੀਂ ਹੈ ਕਿ ਰੇਡੀਓ ਚੱਲਦਾ ਹੈ, ਹੁਣ ਬੱਚੇ ਆਉਂਦੇ ਨੇ ਕਈ ਕਹਿੰਦੇ ਨੇ ਸਾਡੇ ਕੋਲ ਤਾਂ ਰੇਡੀਓ ਹੈ ਹੀ ਨਹੀਂ ਹੈ, ਅਸੀਂ ਸੁਣਦੇ ਨਹੀਂ ਆ ਰੇਡੀਓ। ਕੱਲ ਇੱਕ ਬੱਚਾ ਆਇਆ ਕਹਿੰਦਾ ਜੀ ਆਪਾਂ ਨੂੰ ਨਹੀਂ ਪਤਾ ਰੇਡੀਓ 'ਚ ਕੀ ਚੱਲਦਾ।
0: ਨਹੀਂ, ਰੇਡੀਓ ਸੈਟਸ ਨੋ ਡਾਊਟ ਨਹੀਂ ਹੈ ਅਵੇਲੇਬਲ, ਲੇਕਿਨ ਨੈਟ ਦੇ ਉੱਪਰ ਅਵੇਲੇਬਲ ਹੈ ਇਸ ਟਾਈਮ, ਹਰ ਇੱਕ ਦੇ ਮੋਬਾਈਲ 'ਚ ਹੈ ਰੇਡੀਓ, ਉਹ ਉੱਥੇ ਟਿਊਨ ਕਰ ਸਕਦਾ, ਸੁਣ ਸਕਦਾ, ਔਰ ਹਰ ਇੱਕ ਦੇ ਪਹੁੰਚ 'ਚ ਹੈ ਮੋਬਾਈਲ, ਕੋਈ ਐਸੀ ਗੱਲ ਨਹੀਂ ਹੈ, ਔਰ ਯੂਥ ਦੇ ਵੀ ਹੱਥ 'ਚ ਹੈ, ਯੂਥ ਵੀ ਸੁਣ ਸਕਦਾ। ਹਾਂ ਠੀਕ ਹੈ ਕਿ ਉਹਨਾਂ ਦੀ ਆਪਣੀ ਪਸੰਦ ਹੈ, ਯੂਥ ਕੀ ਦੇਖਣਾ ਚਾਹੁੰਦਾ, ਕੀ ਸੁਣਨਾ ਚਾਹੁੰਦਾ, ਇਹ ਉਹਨਾਂ ਦੀ ਪਸੰਦ ਹੈ, ਲੇਕਿਨ ਅਸੀਂ ਸਾਰਿਆਂ ਨੂੰ ਕਵਰ ਕਰਦੇ ਹਾਂ ਔਰ ਯੂਥ ਸਾਡੇ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਕੋਈ ਬੁਰੀ ਚੀਜ਼ ਨਹੀਂ ਹੈ ਜੇ ਉਹਨੂੰ ਸਹੀ ਤਰੀਕੇ ਨਾਲ
1: ਕੀਤਾ ਜਾਏ, ਕਿਉਂਕਿ ਪਹਿਲਾਂ ਹੁੰਦਾ ਸੀ ਆਕਾਸ਼ਵਾਣੀ ਦੀ ਗੱਲ ਕਰ ਰਹੇ ਹਾਂ ਤਾਂ ਰੇਡੀਓ ਹੁੰਦਾ ਸੀ, ਇੱਕ ਰੇਡੀਓ ਹੁੰਦਾ ਸੀ ਪਿੰਡ ਵਿੱਚ, ਸਾਰੇ ਇਕੱਠੇ ਹੋ ਕੇ ਸੁਣਦੇ ਸੀ, ਉਹ ਵੀ ਇੱਕ ਮਾਹੌਲ ਸੀਗਾ ਨਾ। ਅਤੇ ਹੁਣ ਫਿਰ ਹੌਲੀ ਹੌਲੀ ਕਦੀ ਲਾਇਸੈਂਸ ਵੀ ਹੁੰਦਾ ਸੀ ਰੇਡੀਓ ਵਾਸਤੇ, ਹੁਣ ਉਹ ਚੀਜ਼ਾਂ ਹਟ ਗਈਆਂ ਨੇ। ਅਤੇ ਸੱਥ ਹੁੰਦਾ ਸੀ ਜਿਵੇਂ ਪਿੰਡਾਂ 'ਚ ਬਹਿ ਕੇ ਕਿ ਇੱਕ ਰੇਡੀਓ, ਪਤਾ ਨਹੀਂ ਰੇਡੀਓ 'ਤੇ ਬੰਦਾ ਕਿਵੇਂ ਬੋਲਦਾ ਹੈਗਾ, ਇੱਕ ਐਡਵੈਂਚਰ ਸੀਗਾ ਨਾ ਹਰ ਇੱਕ ਵਾਸਤੇ।
0: ਨਹੀਂ, ਅੱਜ ਵੀ ਤੁਸੀਂ ਦੇਖ ਲਓ ਕਿ ਜਦੋਂ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਪ੍ਰੋਗਰਾਮ ਚੱਲਦਾ ਹੈ ਤਾਂ ਕਈ ਜਗ੍ਹਾ 'ਤੇ ਇਸ ਤਰ੍ਹਾਂ ਹੀ ਹੁੰਦਾ ਕਿ ਉਹਨਾਂ ਨੇ ਲਗਾਇਆ ਹੁੰਦਾ ਰੇਡੀਓ ਔਰ ਬੈਠੇ ਹੁੰਦੇ, ਬਹੁਤ ਸਾਰੇ ਲੋਕ ਸੁਣ ਰਹੇ ਹੁੰਦੇ ਆ, ਔਰ ਇਸੇ ਕਰਕੇ ਪ੍ਰਾਈਮ ਮਿਨਿਸਟਰ ਨੇ ਸਾਡੇ ਮੀਡੀਆ ਨੂੰ ਚੁਣਿਆ ਮਨ ਕੀ ਬਾਤ ਲਈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ 98% ਲੋਕਾਂ ਤੱਕ ਅਪਰੋਚੇਬਲ ਹੈ ਰੇਡੀਓ ਔਰ ਸੁਣਿਆ ਜਾਂਦਾ। ਪਰ ਇਹ ਹੈ ਕਿ ਨਾਲ ਨਾਲ ਇਸ ਦੀ ਭਲਾਈ ਵਾਸਤੇ ਔਰ ਜੋ ਕੁਛ ਸਾਨੂੰ ਆਕਾਸ਼ਵਾਣੀ ਨੂੰ ਅੱਗੇ ਲਿਜਾਣ ਲਈ ਜਿਸ ਚੀਜ਼ ਦੀ ਜ਼ਰੂਰਤ ਹੈ, ਸਾਡੇ ਸ਼ਾਸਕਾਂ ਨੂੰ ਔਰ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸੇ ਤਰੀਕੇ ਨਾਲ ਇਹਨੂੰ ਅੱਗੇ ਵਧਾਇਆ ਜੀ।
1: ਔਰ ਆਕਾਸ਼ਵਾਣੀ ਨਾਲ ਤੁਸੀਂ ਜੁੜੇ ਹੋਏ ਦੇ ਉਚਾਰਨ, ਵਿਵਹਾਰ, ਸੰਸਕ੍ਰਿਤੀ, ਵਿਰਾਸਤ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਆਮ ਤੌਰ 'ਤੇ ਇੱਕ ਜਿਹੜਾ ਬੰਦਾ ਜੁੜਦਾ ਉਹਨੂੰ ਕਿਸ ਤਰ੍ਹਾਂ ਦੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ?
0: ਜਿਹੜੀ ਸਾਡੀ ਲਿਸਨਰਸ ਹੈ ਸਾਡੇ, ਉਹ ਕਿਸੇ ਵੀ ਤਬਕੇ 'ਚੋਂ ਹੋ ਸਕਦੇ ਆ, ਉਹ ਬਜ਼ੁਰਗ ਵੀ ਹੋ ਸਕਦਾ, ਕੋਈ ਉਹ ਮੀਡੀਅਮ ਏਜ ਦਾ ਵੀ ਹੋ ਸਕਦਾ, ਜਾਂ ਕੋਈ ਯੂਥ ਵੀ ਹੋ ਸਕਦਾ, ਬੱਚਾ ਵੀ ਸੁਣ ਸਕਦਾ ਸਾਨੂੰ। ਔਰ ਅਸੀਂ ਹਰ ਇੱਕ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੀ ਜ਼ਰੂਰਤ ਦੀਆਂ ਜੋ ਚੀਜ਼ਾਂ, ਗਰੀਬਾਂ ਦੀ ਜ਼ਰੂਰਤ ਦੀਆਂ ਚੀਜ਼ਾਂ, ਉਹ ਵੀ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਤੁਹਾਡੇ ਲਈ ਇਹ ਪੋਲਿਸੀਜ਼ ਹੈ, ਬੁਢਾਪੇ 'ਚ ਪੈਨਸ਼ਨ ਵਗੈਰਾ ਦਾ ਜਾਂ ਕੁਛ, ਅਸੀਂ ਸਾਰੀ ਉਹਨਾਂ ਨੂੰ ਸਮਝਾਉਂਦੇ ਹਾਂ, ਅਸੀਂ ਹਰ ਇੱਕ ਆਡੀਅੰਸ ਨੂੰ ਟਾਰਗੇਟ ਕਰਦੇ ਹਾਂ। ਕਰਦੇ ਹਾਂ ਔਰ ਹਰ ਇੱਕ ਆਡੀਅੰਸ ਸਾਡੇ ਨਾਲ ਜੁੜੀ ਹੋਈ ਹੈ।
1: 90 ਸਾਲ ਆਪਾਂ ਮਨਾ ਰਹੇ ਆਕਾਸ਼ਵਾਣੀ ਦੇ ਔਰ ਤੁਸੀਂ ਸੇਵਾ ਨਿਭਾ ਚੁੱਕੇ ਹੋ, ਆਕਾਸ਼ਵਾਣੀ ਵਿੱਚ ਮੁਖੀ ਰਹਿ ਚੁੱਕੇ ਹੋ, ਬਹੁਤ ਸਾਰੇ ਪ੍ਰੋਗਰਾਮ ਤੁਸੀਂ ਲਿਖੇ, ਪਰਿਵਰਤਨ ਕੀਤੇ, ਚੇਂਜਸ ਕੀਤੀਆਂ, ਇਸ ਵਿੱਚ ਇੱਕ ਨਵਾਂਪਣ ਲਿਆਉਂਦਾ ਪ੍ਰੋਗਰਾਮਾਂ ਵਿੱਚ, ਅਤੇ ਕੀ ਤੁਸੀਂ ਹੋਰ ਦੇਖਦੇ ਹੋ?
0: ਨਹੀਂ ਬਸ ਮੈਂ

0: हिमाचल च सारी रेंज हो गई, सारे लोग सुनने लग गए बहुत ज़्यादा उस टाइम, मतलब इन्ना वास्ट आकाशवाणी जलंधर सुनने लग गया। फिर तां हौली हौली तां इह बठिंडा और पटियाला चों भी असी आकाशवाणी जलंधर नूं ब्रॉडकास्ट करन लग गए, और इस करके रेंज जिहड़ी स्टेशन दी है उस टाइम बहुत वधी।
1: संतोष मैम, एक्सपैंड दी तुसीं गल कीती, अपने तजर्बियां बारे गल कीती, पर यह है कि लाइफ विच बड़ा कुछ हुंदा रहिंदा और आकाशवाणी नाल जुड़े रहे हो, और करोना काल दौरान ਵੀ ਅਸੀਂ ਕਾਫੀ ਜ਼ਿਆਦਾ ਮੁਸ਼ਕਿਲਾਂ ਚਲੀਆਂ, ਉਦੋਂ ਕਿਸ ਤਰ੍ਹਾਂ ਦਾ ਮੈਨੇਜ ਕੀਤਾ ਫਿਰ ਤੁਸੀਂ?
0: ਹਾਂ, ਇਸ ਤਰ੍ਹਾਂ ਦੀ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਆਕਾਸ਼ਵਾਣੀ ਸਭ ਤੋਂ ਅੱਗੇ ਹੁੰਦਾ ਹੈ, ਕਿਉਂਕਿ ਉਸ ਟਾਈਮ ਲੋਕ ਬਾਹਰ ਨਹੀਂ ਆ ਸਕਦੇ ਘਰਾਂ ਤੋਂ, ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਦੇਣੀ ਹੈ। ਕਰੋਨਾ ਕਾਲ 'ਚ ਇਸ ਤਰ੍ਹਾਂ ਹੋਇਆ ਕਿ ਉਹ ਪਹਿਲੀ ਵਾਰੀ ਅਸੀਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਟਾਈਮ ਦੇਖਿਆ ਸੀ, ਔਰ ਲੋਕ ਬਹੁਤ ਡਰੇ ਹੋਏ ਸੀ ਉਸ ਟਾਈਮ ਕਿ ਪਤਾ ਨਹੀਂ ਇਹ ਕੀ ਚੀਜ਼ ਹੈ। ਪਹਿਲੇ ਪਹਿਲੇ ਕਿਸੇ ਨੂੰ ਨਹੀਂ ਪਤਾ ਸੀ ਕਿ ਇਨਫੈਕਸ਼ਨ ਕਿਸ ਤਰ੍ਹਾਂ ਹੁੰਦੀ ਹੈ ਔਰ ਕੀ ਇਹਦੇ ਸਰਕਮਸਟਾਂਸਿਸ ਹੈ, ਲੇਕਿਨ ਅਸੀਂ ਉਹਨਾਂ ਨੂੰ ਮਾਈਕ ਦੇ ਥਰੂ ਉਹਦੀ ਨੌਲੇਜ ਦਿੱਤੀ, ਜਿਹੜੇ ਉਹਨਾਂ ਦੇ ਵਹਿਮ ਭਰਮ ਸੀ ਉਹਨਾਂ ਨੂੰ ਦੂਰ ਕੀਤਾ, ਔਰ ਕਿਹੜੀ ਚੀਜ਼ ਕਿੱਥੋਂ ਅਵੇਲੇਬਲ ਉਹਨਾਂ ਨੂੰ ਹੋ ਸਕਦੀ ਹੈ, ਇੰਜੈਕਸ਼ਨ ਕਿੱਥੋਂ ਜਾ ਕੇ ਲਗਾ ਸਕਦੇ ਆ ਉਹ, ਅਸੀਂ ਉਹ ਸਾਰੀਆਂ ਚੀਜ਼ਾਂ, ਮਤਲਬ ਸਾਡੀ ਡਿਊਟੀ ਉਦੋਂ ਇਹ ਬਣ ਗਈ ਕਿ ਲੋਕ ਤਾਂ ਸਾਰੇ ਘਰ ਦੇ ਅੰਦਰ ਸੀ, ਕੋਈ ਬਾਹਰ ਨਹੀਂ ਨਿਕਲਦਾ ਸੀ। ਤੁਸੀਂ ਦੇਖੋ ਸੜਕਾਂ ਬਿਲਕੁਲ ਸੁੰਨਸਾਨ, ਕੋਈ ਨਹੀਂ ਸੀ, ਡਰਦੇ ਸੀ ਲੋਕ, ਲੇਕਿਨ ਅਸੀਂ ਲੋਕ ਆਫਿਸ ਆਉਂਦੇ ਸੀ, ਮੇਰਾ ਸਟਾਫ ਵੀ ਇੱਥੇ ਆਉਂਦਾ ਸੀ ਸਾਰਾ, ਔਰ ਅਸੀਂ ਆ ਕੇ ਕੰਮ ਕਰਦੇ ਸੀ, ਅਸੀਂ ਉਹਨਾਂ ਲੋਕਾਂ ਦੀ ਹੈਲਪ ਕਰਦੇ ਸੀ, ਉਹਨਾਂ ਦਾ ਐਂਟਰਟੇਨਮੈਂਟ ਕਰਦੇ ਸੀ। ਕਈ ਇਸ ਤਰ੍ਹਾਂ ਦੇ ਫੋਨ ਇਨ ਪ੍ਰੋਗਰਾਮ ਸ਼ੁਰੂ ਕੀਤੇ ਕਿ ਉਹ ਸਾਡੇ ਨਾਲ ਆਪਣੀ ਪਸੰਦ ਦਾ ਗਾਣਾ ਸੁਣ ਸਕਣ, ਤਾਂ ਕਿ ਉਹ ਥੋੜ੍ਹੇ ਜਿਹੇ ਰਿਲੈਕਸ ਹੋਣ, ਔਰ ਉਸ ਟਾਈਮ ਜਿਹੜੀ ਵੀ ਸਾਡੀ ਲੋਕਲ ਐਡਮਿਨਿਸਟ੍ਰੇਸ਼ਨ ਸਾਨੂੰ ਕਹਿੰਦੀ ਸੀ ਕਿ ਇਹ ਇਨਫੋਰਮੇਸ਼ਨ ਅੱਗੇ ਤੱਕ ਪਹੁੰਚਾਓ, ਡੀਸੀ ਸਾਹਿਬ ਨੇ ਕੀ ਕਿਹਾ, ਉਹ ਅਸੀਂ ਉਹਨਾਂ ਤੱਕ ਪਹੁੰਚਾਉਂਦੇ ਸੀ, ਤਾਂ ਉਸਦਾ ਬਹੁਤ ਫਾਇਦਾ ਹੋਇਆ ਲੋਕਾਂ ਨੂੰ। ਜੋ ਸਾਡੀ ਡਿਊਟੀ ਬਣਦੀ ਸੀ ਅਸੀਂ ਉਸ ਟਾਈਮ ਕੀਤੀ,
1: ਪੂਰੀ ਪੂਰੀ ਕੀਤੀ। ਹਾਂਜੀ, ਔਰ ਇਹ ਵੀ ਹੈ ਕਿ ਬਹੁਤ ਸਾਰੇ ਜੋ ਫੋਨ ਇਨ ਪ੍ਰੋਗਰਾਮ ਕੀਤੇ ਉਸ ਰਾਹੀਂ ਲੋਕ ਜੁੜੇ ਔਰ ਫਿਰ ਉਹ ਸੇਫਟੀ ਤੱਕ ਪਹੁੰਚੇ।
0: ਬਿਲਕੁਲ, ਲੋਕਾਂ ਨੂੰ ਕਿ ਲੋਕ ਡਰਨ ਨਾ ਇਸ ਤੋਂ, ਇਹਦੇ ਲਈ ਪ੍ਰੀਕੋਸ਼ਨ ਰੱਖਣ, ਜੋ ਜੋ ਅਸੀਂ ਉਹ ਸਾਰੇ ਲੋਕਾਂ ਨੂੰ ਅਵੇਲੇਬਲ ਕਰਵਾਏ।
1: ਜੀ, ਅਤੇ ਸੰਤੋਸ਼ ਮੈਂ ਬਹੁਤ ਸਾਰੀਆਂ ਗੱਲਾਂ ਪਤਾ ਸਾਂਝੇ ਕੀਤੀਆਂ, ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦਿਓਗੇ?
0: ਸੁਨੇਹਾ ਤਾਂ ਮੈਂ ਇਹੀ ਕਹੂੰਗੀ ਕਿ ਆਕਾਸ਼ਵਾਣੀ ਇਸ ਤਰ੍ਹਾਂ ਹੀ ਵੱਧਦਾ ਫੁੱਲਦਾ ਰਹੇ, ਅਤੇ ਇਸ ਤਰ੍ਹਾਂ ਹੀ ਲੋਕ ਜੁੜੇ ਰਹਿਣ ਔਰ ਅਸੀਂ ਸੇਵਾ ਕਰਦੇ ਰਹੀਏ ਉਹਨਾਂ ਦੀ।
1: ਸੋ ਸੰਤੋਸ਼ ਮੈਮ, ਤੁਸੀਂ ਪ੍ਰੋਗਰਾਮ ਮੁਖੀ ਹੈਡ ਰਹੇ ਆਕਾਸ਼ਵਾਣੀ ਦੇ, ਔਰ ਆਪਣੇ ਕਾਰਜਕਾਲ ਦੌਰਾਨ ਤੋਂ ਲੈ ਕੇ ਹੁਣ ਤੱਕ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੱਸੀਆਂ, ਤੁਸੀਂ ਸਾਡੇ ਪ੍ਰੋਗਰਾਮ ਦੇ ਮਹਿਮਾਨ ਬਣੇ, ਬਹੁਤ ਬਹੁਤ ਧੰਨਵਾਦ। ਜਿਹੜੇ ਸਾਡੇ ਸੁਣਨ ਵਾਲੇ ਨੇ ਇਸ ਨੂੰ ਸੁਣਨਗੇ ਔਰ ਇਸੇ ਤਰ੍ਹਾਂ ਆਕਾਸ਼ਵਾਣੀ ਨਾਲ ਜੁੜੇ ਰਹਿਣਗੇ।
0: ਸ਼ੁਕਰੀਆ ਜੀ।
2: ਦੋਸਤੋ, ਪ੍ਰੋਗਰਾਮ ਜੀ ਆਇਆਂ ਨੂੰ ਤੁਸੀਂ ਸੁਣਦੇ ਪਏ ਸੀ, ਗੱਲ ਕੀਤੀ ਅਸੀਂ ਸੰਤੋਸ਼ ਰਿਸ਼ੀ ਮੈਡਮ ਦੇ ਨਾਲ, ਗੱਲ ਕਰ ਰਹੇ ਸਨ ਸੁਖਪ੍ਰੀਤ। ਉਮੀਦ ਕਰਦੇ ਹਾਂ ਕਿ ਇਹ ਗੱਲਾਂ ਬਾਤਾਂ ਤੁਹਾਨੂੰ ਬੜੀਆਂ ਪਸੰਦ ਆਈਆਂ ਹੋਣਗੀਆਂ। ਅਤੇ ਲਓ ਜੀ, ਫਿਰ ਹੁਣ ਤੁਹਾਨੂੰ ਸੁਣਾਉਂਦੇ ਹਾਂ ਪੰਜਾਬੀ ਫਿਲਮ ਮਿਊਜ਼ਿਕ, ਸਭ ਤੋਂ ਪਹਿਲਾਂ ਸੁਰਿੰਦਰ ਚਿੰਦਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਉੱਚਾਦਰ ਬਾਬੇ ਨਾਨਕ ਦਾ ਇਹ ਗੀਤ ਤੁਸੀਂ ਸੁਣਿਆ ਸੁਰਿੰਦਰ ਛਿੰਦਾ ਹੋਰਾਂ ਦੀ ਆਵਾਜ਼ ਦੇ ਵਿੱਚ। ਦੋਸਤੋ, ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੁਝ ਰਿਸ਼ਤੇ ਅਜਿਹੇ ਹੁੰਦੇ ਨੇ ਜਿਵੇਂ ਇੱਕ ਖਾਲੀ ਕੱਪ, ਜਿਨ੍ਹਾਂ 'ਚ ਪਿਆਰ ਦਾ ਨਿੱਘ ਨਹੀਂ ਹੁੰਦਾ, ਪਰ ਫਿਰ ਵੀ ਉਹਨਾਂ ਨੂੰ ਜ਼ਿੰਦਗੀ ਦੀ ਰਸੋਈ 'ਚ ਟਿਕਾਉਣਾ ਹੀ ਪੈਂਦਾ ਹੈ। ਅਤੇ ਲਓ ਫਿਰ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਗੀਤ ਬਾਰੇ ਜਿਹਦੇ ਵਿੱਚ ਦਿਲ ਵਾਲੀ ਸਹੀ 'ਤੇ ਅੰਗੂਠਾ ਲਵਾ ਲਿਆ ਕਿੰਨੇ, ਗੁਰਦਾਸ ਮਾਨ ਸਾਹਿਬ ਨੇ।

ਲਓ ਜੀ, ਮਾਨ ਸਾਹਿਬ ਕਹਿੰਦੇ ਨੇ ਕਿ ਤੇਰੀਆਂ ਮੈਂ ਤੇਰੀਆਂ। ਕਿਸੇ ਹੋਰ ਨੇ ਬਹੁਤ ਸੋਹਣਾ ਕਿਹਾ ਕਿ ਲੋਕਾਂ ਦੀਆਂ ਕਹਾਣੀਆਂ ਸੁਣ ਕੇ ਸਾਰ ਲਿਆ, ਲੋਕਾਂ ਦੀਆਂ ਕਹਾਣੀਆਂ ਸੁਣ ਕੇ ਸਾਰ ਲਿਆ, ਜੇ ਖੁਦ ਵੀ ਇਸ਼ਕ ਕਮਾ ਲੈਂਦੇ ਤਾਂ ਚੰਗਾ ਸੀ, ਵੱਧ ਤੋਂ ਵੱਧ ਜਵਾਬ ਹੀ ਅੱਗਿਓਂ ਮਿਲ ਜਾਂਦਾ, ਵੱਧ ਤੋਂ ਵੱਧ ਜਵਾਬ ਹੀ ਅੱਗਿਓਂ ਮਿਲ ਜਾਂਦਾ, ਜੇ ਇੱਕ ਵਾਰ ਬੁਲਾ ਲੈਂਦੇ ਤਾਂ ਚੰਗਾ ਸੀ, ਜੇ ਇੱਕ ਵਾਰ ਬੁਲਾ ਲੈਂਦੇ ਤਾਂ ਚੰਗਾ ਸੀ। ਲਓ ਜੀ, ਫਿਰ ਇੱਕ ਚੰਗਾ ਜਿਹਾ ਗਾਣਾ, ਲਾਈਆਂ ਤੇ ਤੋੜ ਨਿਭਾਈ ਛੱਡ ਕੇ ਨਾ ਜਾਈਂ ਵੇ, ਲਤਾ ਮੰਗੇਸ਼ਕਰ ਤੇ ਮਹਿੰਦਰ ਕਪੂਰ ਦੀ ਆਵਾਜ਼ਾਂ ਵਿੱਚ।

ਬਿਲਕੁਲ ਦੋਸਤੋ, ਇੱਦਾਂ ਹੋ ਹੀ ਨਹੀਂ ਸਕਦਾ ਕਿ ਅਸੀਂ ਤੁਹਾਨੂੰ ਕਿਤੇ ਛੱਡ ਕੇ ਜਾਈਏ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, ਅਸੀਂ ਹਾਂ ਆਕਾਸ਼ਵਾਣੀ। ਲਓ ਜੀ, ਫਿਰ ਵੰਗਾਂ ਦੀ ਗੱਲ ਕਰਦੇ ਹਾਂ ਤੇ ਗੱਲਾਂ ਕੌਣ ਸੁਣਾ ਰਿਹਾ? ਮਹਿੰਦਰ ਕਪੂਰ ਤੇ ਸਵਿਤਾ ਸਾਥੀ।

ਲਓ ਜੀ ਧੁੰਮਾਂ ਅਸੀਂ ਵੀ ਪਾ ਦਿੱਤੀਆਂ, ਤੁਹਾਨੂੰ ਸੁਣਾ ਰਹੇ ਸੀ ਅਸੀਂ ਪੰਜਾਬੀ ਫਿਲਮੀ ਗੀਤ। ਅਤੇ ਲਓ ਹੁਣ ਵੇਲਾ ਹੋ ਗਿਆ ਜੀ ਤੁਹਾਡੀ ਪਸੰਦ ਦਾ ਇੱਕ ਗੀਤ ਸੁਣਾਉਣ ਦਾ। ਸਾਡੇ ਦੋਸਤ ਨੇ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ, ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ ਇਹ ਸੁਣਨਾ ਚਾਹੁੰਦੇ ਨੇ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਚੰਨਾ ਵੇ ਕਿਹੜੇ ਬੱਦਲਾਂ 'ਚ ਖੋ ਗਏ ਹੈ।

ਦੋਸਤੋ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇਸ਼ ਪੰਜਾਬ ਔਰ ਹੁਣ ਵੇਲਾ ਹੋ ਗਿਆ ਦੇਸ਼ ਪੰਜਾਬ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਖਤ ਲਿਖਿਓ ਪ੍ਰੋਗਰਾਮ ਦੇਸ਼ ਪੰਜਾਬ ਮੈਨੀਫੈਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਔਰ ਕੱਲ੍ਹ ਸਵੇਰੇ ਨਵੀਂ ਸਭਾ ਦੇ ਵਿੱਚ ਨਵੇਂ ਪ੍ਰੋਗਰਾਮ ਲੈ ਕੇ ਆਵਾਂਗੇ ਤਦ ਤੱਕ ਲਈ ਰੱਬ ਰਾਖਾ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ

0: ਨਾਲ ਸੰਪਰਕ ਕਰੋ।
1: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ,
2: ਆ ਜਾਓ ਸੰਧੂ ਸਾਹਿਬ, ਆ ਜਾਓ ਬੱਚਿਆਂ ਵਾਲਿਓ, ਆ ਜਾਓ।
1: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
2: ਜੈ ਜੀ, ਜੈ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ, ਆਪਣਾ ਸੁਣਾਓ।
2: ਹਾਲ ਚਾਲ ਤਕੜਾ। ਦੇਖੋ, ਸਮੇਂ ਦੇ ਲਿਹਾਜ਼ ਦੇ ਨਾਲ ਇਨਸਾਨ ਦੀਆਂ ਲੋੜਾਂ ਹੁੰਦੀਆਂ ਨੇ, ਔਰ ਲੋੜਾਂ ਦੇ ਲਿਹਾਜ਼ ਨਾਲ ਸਮੇਂ ਨੂੰ ਆਪਣੇ ਵੱਲ ਢਾਲਣਾ ਚਾਹੀਦਾ ਹੈ, ਕਿਉਂਕਿ ਸਮੇਂ ਦੀ ਜਿਹੜੀ ਅੱਜ ਲੋੜ ਹੈ ਉਹ ਸਾਨੂੰ ਆਪਣੇ ਰਵਾਇਤੀ ਢੰਗ ਤਰੀਕਿਆਂ ਨੂੰ ਬਦਲਣ ਦੀ ਲੋੜ ਹੈ। ਜੇ ਅਸੀਂ ਰਵਾਇਤੀ ਪੁਣੇ ਨੂੰ ਨਹੀਂ ਛੱਡਾਂਗੇ, ਆਪਣੇ ਢੰਗ ਤਰੀਕੇ ਉਹਨਾਂ ਦੇ ਵਿੱਚ ਤਬਦੀਲੀ ਨਹੀਂ ਲੈ ਕੇ ਆਵਾਂਗੇ, ਫਿਰ ਕਿਤੇ ਨਾ ਕਿਤੇ ਅਸੀਂ ਰਫਤਾਰ ਦੇ ਵਿੱਚ ਪਿੱਛੇ ਰਹਿ ਜਾਵਾਂਗੇ।
1: ਤਾਂ ਦੇਖੋ, ਆਪਾਂ ਨਾ ਕਹਿੰਦੇ ਰੁੜੀਆ ਰਾਮ ਜੀ ਵੀ ਲੋੜ ਕਾਢ ਦੀ ਮਾਂ।
2: ਹਾਂ,
1: ਵੀ ਕੋਈ ਜ਼ਰੂਰਤ ਪੈਦਾ ਹੁੰਦੀ ਹੈ ਨਾ, ਫਿਰ ਉਹਦੇ ਨਾਲ ਬਹੁਤ ਸਾਰੀਆਂ ਸੰਭਾਵਨਾ ਵੀ ਪੈਦਾ ਹੁੰਦੀਆਂ।
2: ਹਾਂ, ਬਿਲਕੁਲ ਬਿਲਕੁਲ।
1: ਅਤੇ ਅਸੀਂ ਦੇਖਿਆ ਵੀ ਜੇ ਵਿਪਦਾ ਪਈ ਤਾਂ ਲੋਕਾਂ ਨੇ ਕੋਈ ਵਧੀਆ ਵਧੀਆ ਕਾਰੋਬਾਰ ਵੀ ਸ਼ੁਰੂ ਕੀਤੇ ਜੀ, ਉਸ 'ਚੋਂ ਲੰਘੇ ਤਰੀਕਾ ਲੱਭ ਲਿਆ,
2: ਲੱਭ ਲੈਂਦਾ ਜੀ।
1: ਹਾਂ,
2: ਜਿਹੜਾ ਔਖਾ ਸਮਾਂ ਨਾ, ਇਹੀ ਤਾਂ ਹੈ ਕਿ ਸਮਾਂ ਹੈ, ਸੌਖਾ ਅਤੇ ਔਖਾ, ਇਹ ਦੋਨੇ ਸਮੇਂ ਜਿਹੜੇ ਹੈ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦੇ ਹੈ।
1: ਹਾਂ, ਹੁਣ
2: ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ, ਦੋਨਾਂ 'ਚੋਂ ਸਿੱਖਣ ਦੀ ਕੋਸ਼ਿਸ਼ ਕਰਦੇ।
1: ਹਾਂ, ਉੜੀਆ ਰਾਮ ਜੀ, ਹੁਣ ਦੇਖੋ, ਪਹਿਲਾਂ ਸੀ ਵੀ ਆਪਾਂ ਕਹਿੰਦੇ ਸੀ ਵੀ ਜਿਹੜਾ ਝੋਨਾ ਨਾ ਕੱਦੂ ਕਰਕੇ ਫੇਰ ਲਾਓ।
2: ਹਾਂ,
1: ਫਿਰ ਮਸ਼ੀਨਾਂ ਨਾਲ ਆ
2: ਗਿਆ, ਲਾ ਬਿਲਕੁਲ ਬਿਲਕੁਲ।
1: ਹੁਣ ਕਹਿੰਦੇ ਸਿੱਧਾ ਹੀ ਸੁੱਕਾ ਹੀ ਬੀਜੋ ਪਰਾਂ,
2: ਬਿਲਕੁਲ ਸੁੱਕੇ ਤੇ।
1: ਸੋ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਹੈਗੀਆਂ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ,
2: ਔਰ ਲਿਆਉਣੀਆਂ ਵੀ ਚਾਹੀਦੀਆਂ ਨੇ ਨਾ। ਬਦਲਾਅ ਤੇ ਕੁਦਰਤ ਦਾ ਜਿੱਦਾਂ ਕਹਿੰਦੇ ਕਿ ਸੁਭਾਵਿਕ ਹੈ, ਨਿਯਮ ਹੈ। ਸੋ ਇਸ ਕਰਕੇ ਜੇ ਕੁਦਰਤ ਬਦਲਾਅ ਦੇ ਵਿੱਚ ਚੱਲਦੀ ਹੈ ਤੇ ਆਪਾਂ ਕਿਉਂ ਨਹੀਂ ਬਦਲਾਅ ਦੇ ਵਿੱਚ ਚੱਲਦੇ? ਇਸੇ ਕਰਕੇ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਜਾਂਦੇ ਹਾਂ, ਜਾਂ ਅਸੀਂ ਤਰੱਕੀ ਦੀ ਰਫਤਾਰ ਦੇ ਨਾਲ ਆਪਣੇ ਆਪ ਨੂੰ ਨਹੀਂ ਮੇਚਦਾ ਕਰਦੇ, ਕਿਉਂਕਿ ਅਸੀਂ ਰਵਾਇਤੀ ਪੁਣੇ ਦੇ ਚੱਕਰ ਦੇ ਵਿੱਚ। ਰਵਾਇਤੀ ਪੁਣਾ ਇਹੀ ਹੈ ਕਿ ਇਹਦੇ 'ਚ ਸੰਧੂ ਸਾਹਿਬ ਥੋੜ੍ਹਾ ਜਿਹਾ ਜਿੱਦਾਂ ਕਹਿੰਦਾ ਕਿ ਹਰ ਚੀਜ਼ ਦੇ ਵਿੱਚ ਕੋਈ ਨਾ ਜਿੱਦਾਂ ਰਿਸਕ ਦੀ ਹੈ ਨਾ, ਕਿ ਵਪਾਰ ਵਾਲਾ ਬੰਦਾ ਜਿਹੜਾ ਉਹ ਰਿਸਕ ਲੈਣ ਤੋਂ ਡਰਦਾ ਨਹੀਂ, ਕਿਉਂਕਿ ਉਹ ਹੈ ਹੀ ਕੰਮ ਰਿਸਕ ਦਾ। ਸੇ ਉਸ ਕਰਕੇ ਉਹਨੇ ਸੋਚਣਾ ਨਹੀਂ ਹੈ ਵੀ ਮੈਨੂੰ ਨਫ਼ਾ ਹੋਊ ਨੁਕਸਾਨ, ਉਹ ਬਾਅਦ ਦੀ ਗੱਲ ਹੈ, ਉਹਨੇ ਪਹਿਲਾਂ ਕੰਮ ਦੇ ਵਿੱਚ ਆਪਣੇ ਆਪ ਨੂੰ ਜੋੜ ਦੇਣਾ। ਸਾਡਾ ਜਿਹੜਾ ਵਰਗ ਹੈ, ਕਿਤੇ ਨਾ ਕਿਤੇ ਅਸੀਂ ਕੋਈ ਨਵਾਂ ਕੰਮ ਕਰਨਾ ਹੋਵੇ, ਨਵੇਂ ਪਾਸੇ ਜਾਣਾ ਹੋਵੇ, ਜਾਂ ਬਦਲਾਅ ਲੈ ਕੇ ਆਉਣਾ ਹੋਵੇ, ਅਸੀਂ ਬਹੁਤ ਡਰ ਡਰ ਕੇ ਜਿਹੜਾ ਹੈ ਨਾ, ਬੋਝ ਬੋਝ ਕੇ ਪੱਬ ਰੱਖਦੇ ਹਾਂ।
1: ਕਿਸਾਨ ਵੀਰ ਤਾਂ ਦੇਖੋ ਨਾ, ਜੋਖਿਮ ਲੈਣ ਦੀ ਜਿਹੜੀ ਕਿ
2: ਸਮਰੱਥਾ,
1: ਹਾਂ
2: ਉਹ ਘੱਟ ਹੈ,
1: ਘੱਟ ਹੁੰਦੀ ਹੈਗੀ ਹੈ, ਜਾਂ ਨਿਗੂਣੀ ਜੀ ਹੁੰਦੀ।
2: ਬਿਲਕੁਲ ਬਿਲਕੁਲ,
1: ਬਹੁਤ ਵਿਰਲੇ ਜੇ ਹੋਣਗੇ ਕਿ ਜਿਹੜੇ ਕੋਈ ਜੋਖਿਮ ਲੈ ਕੇ ਕੋਈ ਵਿਰਲਾ ਕੰਮ ਕਰ ਦੇਣਗੇ, ਤੇ ਫਿਰ ਉਹ ਵਧੀਆ ਨਾਮ ਵੀ ਪੈਦਾ ਕਰਦੇ ਆ।
2: ਆ ਦੇਖੋ ਜੀ, ਹੁਣ ਕੀਤੀ ਡਰੈਗਨ ਦੀ, ਡਰੈਗਨ ਫਰੂਟ ਦੀ ਖੇਤੀ ਹੈ, ਕੋਈ ਸੋਚ ਸਕਦਾ ਸੀਗਾ? ਆਪਣੀ ਫਸਲ ਹੀ ਹੈ ਨੀ, ਪਰ ਹੁਣ ਸਾਡੇ ਜ਼ਿਮੀਂਦਾਰਾਂ ਨੇ ਡਰੈਗਨ ਫਰੂਟ, ਜਿਹਨਾਂ ਨੇ ਫਸਲ ਲੱਖਾਂ ਰੁਪਇਆ ਕਮਾ ਰਹੇ ਹੈ। ਚੁਗੰਦਰ ਦੀ ਖੇਤੀ ਆ ਬਹੁਤ ਸਾਰੀਆਂ, ਹੁਣ ਤਾਂ ਲੋਕੀ ਮੋਤੀ ਪੈਦਾ ਕਰੀ ਜਾਂਦੇ ਨੇ, ਕੇਸਰ ਦੀ ਖੇਤੀ ਕਰੀ ਜਾਂਦੇ ਨੇ। ਸੋ ਇਸ ਕਰਕੇ ਜਦ ਤੱਕ ਅਸੀਂ ਤਬਦੀਲੀ ਵਾਲੇ ਪਾਸੇ ਨਹੀਂ ਤੁਰਾਂਗੇ, ਬਦਲਾਅ ਵਾਲੇ ਪਾਸੇ ਨਹੀਂ ਤੁਰਾਂਗੇ, ਕਿਉਂਕਿ ਸਮੇਂ ਦੀ ਲੋੜ, ਜਿੱਦਾਂ ਪਹਿਲੋਂ ਜ਼ਿਕਰ ਕੀਤਾ, ਬਦਲਾਅ ਹੈ। ਤੁਹਾਨੂੰ ਆਪਣੇ ਰਹਿਣ ਸਹਿਣ ਦੇ ਵਿੱਚ, ਖਾਣ ਪੀਣ ਦੇ ਵਿੱਚ, ਆਪਣੇ ਕੰਮ ਕਾਜ ਦੇ ਵਿੱਚ ਸਮੇਂ ਦੇ ਲਿਹਾਜ਼ ਨਾਲ ਬਦਲਾਅ ਲੈ ਕੇ ਆਉਣਾ ਪੈਣਾ ਹੈ, ਫਿਰ ਹੀ ਅਸੀਂ ਸਮੇਂ ਦੇ ਹਾਣ ਦਾ ਹੋ ਕੇ, ਮਤਲਬ ਕਹਿ ਸਕਦੇ ਹਾਂ ਕਿ ਜੀ ਅਸੀਂ ਸਮੇਂ ਦੇ ਹਾਣੀ ਹਾਂ, ਨਹੀਂ ਤਾਂ ਫਿਰ ਸਮੇਂ ਤੋਂ ਪਿੱਛੇ ਰਹਿ ਜਾਂਗੇ। ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।

0: ਇੱਥੋਂ ਤੱਕ ਕਿ ਜਿਹੜਾ ਫਸਲਾਂ ਦੇ ਝਾੜ ਵਧਾਉਣ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਯੋਗਦਾਨ ਆ ਕਿ ਇਹ ਸਿਰਫ ਮਧੂਮੱਖੀ ਪਾਲਕਾਂ ਵਾਸਤੇ ਹੀ ਜ਼ਰੂਰੀ ਨਹੀਂ ਹੈ, ਇਹ ਆਪਣੀ ਸਮੁੱਚੀ ਕਿਸਾਨੀ ਵਾਸਤੇ ਬਹੁਤ ਮਹੱਤਵ ਰੱਖਦਾ। ਇਸ ਨੂੰ ਆਪਣੇ ਸਮਾਜ ਦੇ ਹਰ ਵਰਗ ਦੇ ਲੋਕ, ਚਾਹੇ ਉਹ ਸਰਦੇ ਪੁੱਜਦੇ ਹੋਣ, ਚਾਹੇ ਉਹ ਛੋਟੇ ਕਿਸਾਨ ਹੋਣ, ਚਾਹੇ ਮਜ਼ਦੂਰ ਹੋਣ, ਬੇਰੁਜ਼ਗਾਰ ਹੋਣ, ਇੱਥੋਂ ਤੱਕ ਕਿ ਔਰਤਾਂ ਤੇ ਨੌਕਰੀ ਪੇਸ਼ਾ ਵੀ ਇਸ ਨੂੰ ਬੜੇ ਸੌਖੇ ਤਰੀਕੇ ਸ਼ੌਂਕੀਆ ਤੇ ਸਹਾਇਕ ਕਿੱਤੇ, ਇੱਥੋਂ ਤੱਕ ਕਿ ਵਪਾਰਕ ਪੱਧਰ ਤੇ ਵੀ ਅਪਣਾ ਸਕਦੇ ਹਨ।
1: ਸਾਡੇ ਧਰਮ ਗ੍ਰੰਥਾਂ ਵਿੱਚ ਸ਼ਹਿਦ ਨੂੰ ਅੰਮ੍ਰਿਤ ਤੇ ਸੰਜੀਵਨੀ ਦੇ ਨਾਮ ਨਾਲ ਸੰਬੋਧਨ ਕੀਤਾ ਗਿਆ। ਸ਼ਹਿਦ ਨੂੰ ਪੈਦਾ ਕਰਨ ਲਈ ਮਧੂਮੱਖੀਆਂ ਇੱਕ ਕੁਟੰਬ ਦੇ ਰੂਪ ਵਿੱਚ ਮਿਲ ਜੁਲ ਕੇ ਸ਼ਹਿਦ ਪੈਦਾ ਕਰਦੀਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 486 ਤੇ ਅੰਕਿਤ ਬਾਣੀ ਸ਼੍ਰੀ ਰਵਿਦਾਸ ਮਹਾਰਾਜ ਦੇ ਅਨੁਸਾਰ ਫਰਮਾਇਆ ਹੈ, ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧੂਪ ਮਖੀਰਾ।

0: ਕਿ ਇਨਸਾਨ ਨੂੰ ਰੂਹਾਨੀਅਤ ਲਈ ਸਤਸੰਗ ਦੀ ਲੋੜ ਹੈ। ਉਦਾਹਰਣ ਵਜੋਂ ਜਿਵੇਂ ਮਧੂਮੱਖੀਆਂ ਇੱਕ ਕੁਟੰਬ ਦੇ ਰੂਪ ਵਿੱਚ ਮਿਲ ਜੁਲ ਕੇ ਰਹਿੰਦੀਆਂ ਨੇ। ਵਿਗਿਆਨੀਆਂ ਦਾ ਮਤ ਹੈ ਕਿ ਸ਼ਹਿਦ ਦੀਆਂ ਮੱਖੀਆਂ ਨੂੰ 1 ਗ੍ਰਾਮ ਸ਼ਹਿਦ ਇਕੱਤਰ ਕਰਨ ਲਈ ਵੱਖ ਵੱਖ ਫੁੱਲਾਂ ਤੇ ਅੰਦਾਜ਼ਨ 20,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਕੱਲੀ ਸ਼ਹਿਦ ਦੀ ਮੱਖੀ ਆਪਣੇ ਪੂਰੇ ਜੀਵਨ ਵਿੱਚ 1 ਚਮਚੇ ਦੇ 12ਵੇਂ ਹਿੱਸੇ ਦੇ ਸ਼ਹਿਦ ਦੀ ਪੈਦਾਵਾਰ ਕਰਦੀ ਹੈ। ਇੱਕ ਹੋਰ ਅੰਦਾਜ਼ੇ ਮੁਤਾਬਿਕ ਸ਼ਹਿਦ ਦੀ ਮੱਖੀ 15 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਣ ਦੀ ਸਮਰੱਥਾ ਰੱਖਦੀ ਹੈ। ਇੱਕ ਕੁਟੰਬ ਵਿੱਚ ਰਾਣੀ ਮੱਖੀ, ਕਾਮਾ ਮੱਖੀਆਂ, ਡਰੋਨ ਆਦਿ ਮੁੱਖ ਕੁਟੰਬ ਦੇ ਮੈਂਬਰ ਪਾਏ ਜਾਂਦੇ ਨੇ। ਇਹ ਸਾਰੇ ਮੈਂਬਰ ਮਿਲ ਜੁਲ ਕੇ ਕੁਟੰਬ ਬਲਤਾ ਤੇ ਸ਼ਹਿਦ ਦੀ ਪੈਦਾਵਾਰ ਲਈ ਸਹਾਇਕ ਹੁੰਦੇ ਨੇ।
1: ਮੈਂ ਡਾਕਟਰ ਪ੍ਰਦੀਪ ਕੁਮਾਰ ਛੁਨੇਜਾ, ਪ੍ਰੋਫੈਸਰ ਐਂਟੋਮੋਲੋਜੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ। ਸਭ ਤੋਂ ਪਹਿਲਾਂ ਸਾਰੇ ਹੀ ਬੀ ਕੀਪਿੰਗ ਸਾਂਝੀ ਵਾਲਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਵਿਸ਼ਵ ਸ਼ਹਿਦ ਮੱਖੀ ਦਿਵਸ 20 ਦੀਆਂ ਬਹੁਤ ਬਹੁਤ ਵਧਾਈਆਂ ਅਤੇ ਨਾਲ ਹੀ ਸੰਯੁਕਤ ਰਾਸ਼ਟਰ ਸੰਘ ਦਾ ਬਹੁਤ ਬਹੁਤ ਧੰਨਵਾਦ, ਜਿਸ ਨੇ ਸ਼ਹਿਦ ਮੱਖੀਆਂ ਦੀ ਮਹੱਤਤਾ ਨੂੰ ਸਮਝਦਿਆਂ ਅਤੇ ਇਹਨਾਂ ਨੂੰ ਮਾਣ ਬਖਸ਼ਦਿਆਂ ਇਹ ਦਿਹਾੜਾ ਮਨਾਉਣ ਲਈ ਉਲੀਕਿਆ, ਤਾਂ ਕਿ ਸਾਰਾ ਸੰਸਾਰ ਇੱਕੋ ਸਮੇਂ ਸ਼ਹਿਦ ਮੱਖੀ ਕੇਂਦਰਿਤ ਹੋ ਕੇ ਇਸ ਦੀ ਮਹਿਮਾ ਨੂੰ ਸਮਝਦਿਆਂ ਹੋਇਆਂ ਇਸ ਸੰਬੰਧੀ ਜਾਗਰੂਕਤਾ ਲਿਆਈ ਜਾ ਸਕੇ ਅਤੇ ਇਸ ਦੇ ਬਚਾਅ, ਵਧਾ ਅਤੇ ਸੁਚੱਜੇ ਰੱਖ ਰਖਾਵ ਸੰਬੰਧੀ ਪੜਚੋਲਾਂ ਅਤੇ ਵਿਉਂਤਬੰਦੀਆਂ ਬਣਾਈਆਂ ਜਾ ਸਕਣ ਅਤੇ ਇਹਨਾਂ ਜੀਆਂ ਤੋਂ ਵੱਧ ਲਾਹਾ ਲਿਆ ਜਾ ਸਕੇ।
0: ਰਾਣੀ ਮੱਖੀ ਕੁਟੰਬ ਦੀ ਮਾਂ ਹੁੰਦੀ ਹੈ ਤੇ ਇਹ ਸੰਪੂਰਨ ਕੁਟੰਬ ਨੂੰ ਜੋੜ ਕੇ ਰੱਖਦੀ ਹੈ। ਰਾਣੀ ਮੱਖੀ ਨੂੰ ਆਂਡੇ ਦੇਣ ਦੀ ਮਸ਼ੀਨ ਵੀ ਕਹਿੰਦੇ ਨੇ। ਇਹ ਰੋਜ਼ਾਨਾ 1500 ਆਂਡੇ ਦੇਣ ਦੀ ਸਮਰੱਥਾ ਰੱਖਦੀ ਹੈ। ਡਰੋਨ ਰਾਣੀ ਮੱਖੀ ਨਾਲ ਸੰਭੋਗ ਕਰਦੇ ਨੇ ਤੇ ਇਹ ਡਰੋਨ ਸੰਭੋਗ ਤੋਂ ਬਾਅਦ ਮਰ ਜਾਂਦੇ ਨੇ। ਕੁਟੰਬ ਦੇ ਸੰਪੂਰਨ ਕੰਮ ਦਾ ਵਟਾਂਦਰਾ ਕਰਦੀਆਂ ਨੇ ਤੇ ਇਹਨਾਂ ਦੀ ਇੱਕ ਖਾਸ ਤਰ੍ਹਾਂ ਨਾਲ ਵਿਕਸਿਤ ਭਾਸ਼ਾ ਦੀ ਖੋਜ ਕਰਨ ਫਿਰ ਕਾਰ ਵੋਨ ਫ੍ਰਿਸ਼ਟ ਨੂੰ ਸਾਲ 1973 ਦੇ ਨੋਬਲ ਇਨਾਮ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਇੱਕ ਕੁਟੰਬ ਵਿੱਚ ਤਕਰੀਬਨ 80,000 ਦੀ ਗਿਣਤੀ ਤੱਕ ਮੱਖੀਆਂ ਦੀ ਗਿਣਤੀ ਹੋ ਸਕਦੀ ਹੈ ਤੇ ਕੁਟੁੰਬ ਦਾ ਅੰਦਰਲਾ ਤਾਪਮਾਨ 93 ਫਾਰਨਹੀਟ ਤੱਕ ਹੁੰਦਾ ਹੈ। ਮਧੂਮੱਖੀ ਪਾਲਣ ਦੇ ਇਹ ਰੋਚਕ ਤੱਥ ਬੜੇ ਹੀ ਹੈਰਾਨ ਕਰਨ ਯੋਗ ਨੇ। ਮਧੂਮੱਖੀਆਂ ਜਿੱਥੇ ਇੰਨਾ ਤਰੱਦਦ ਕਰਕੇ ਸ਼ਹਿਦ ਦੀ ਪੈਦਾਵਾਰ ਕਰਦੀਆਂ ਨੇ, ਉੱਥੇ ਇਹ ਜੀਵ ਫਸਲਾਂ ਦੀ ਪਰਾਗਣ ਰਾਹੀਂ ਪੈਦਾਵਾਰ ਵਧਾਉਣ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੀਆਂ ਨੇ।
1: ਸ਼ਹਿਦ ਮੱਖੀਆਂ ਦੀ ਪਰ ਪਰਾਗਣ ਕਿਰਿਆ ਰਾਹੀਂ ਸਾਡੀਆਂ ਬਹੁਤ ਸਾਰੀਆਂ ਫਸਲਾਂ ਦਾ ਝਾੜ ਵਧਾਉਣ ਦੀ ਅਥਾਹ ਸਮਰੱਥਾ ਹੈ ਅਤੇ ਦੁਨਿਆਈ ਨੂੰ ਕੁਦਰਤ ਦੀ ਬਹੁਤ ਵੱਡਮੁੱਲੀ ਦੇਣ ਹੈ, ਜਿਸ ਦਾ ਭੋਜਨ ਉਤਪਾਦਨ ਜਾਂ ਕਹਿ ਲਓ ਸਪਲਾਈ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਸ਼ਹਿਦ ਮੱਖੀਆਂ ਸਾਨੂੰ ਬਹੁਤ ਹੀ ਨਵੇਕਲੇ ਪਦਾਰਥ ਜਿਵੇਂ ਕਿ ਕੁਦਰਤੀ ਅੰਮ੍ਰਿਤ ਜਾਂ ਰਸ ਭਾਵ ਸ਼ਹਿਦ ਅਤੇ ਇਸ ਤੋਂ ਇਲਾਵਾ ਹੋਰ ਪਦਾਰਥ ਜਿਵੇਂ ਕਿ ਪਰਾਗ, ਪ੍ਰਪੋਲਿਸ, ਮੱਖੀ ਜ਼ਹਿਰ, ਮੋਮ ਅਤੇ ਰਾਇਲ ਜੈਲੀ, ਜਿਨ੍ਹਾਂ ਦੀਆਂ ਸਾਡੀ ਸਿਹਤ ਪੱਖੀ ਜਾਂ ਤੰਦਰੁਸਤੀ ਲਈ ਬਹੁਤ ਸੰਭਾਵਨਾਵਾਂ ਨੇ, ਇਹ ਸਾਰੇ ਪਦਾਰਥ ਸਾਨੂੰ ਪ੍ਰਦਾਨ ਕਰਦੀਆਂ ਹਨ।
0: ਸਾਇੰਸਦਾਨਾਂ ਦੇ ਮੁਤਾਬਿਕ ਇੱਕ ਕਾਮਾ ਮੱਖੀ ਰੋਜ਼ਾਨਾ 2000 ਫੁੱਲਾਂ ਤੇ ਵਿਜ਼ਿਟ ਕਰਦੀ ਹੈ ਤੇ ਇਸ ਵਿਜ਼ਿਟ ਰਾਹੀਂ ਉਹ ਪੋਲਨ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਪਹੁੰਚਾਉਂਦੀ ਹੋਈ ਪੈਦਾਵਾਰ ਵਿੱਚ ਵਾਧੇ ਦਾ ਸਬਬ ਬਣਦੀ ਹੈ। ਵਿਗਿਆਨੀਆਂ ਅਨੁਸਾਰ ਨਿੰਬੂ ਜਾਤੀ ਦੇ ਬੂਟਿਆਂ ਵਿੱਚ ਮਧੂਮੱਖੀਆਂ ਦੀ ਹੋਂਦ ਕਾਰਨ ਝਾੜ ਵਿੱਚ 33.3% ਦਾ ਵਾਧਾ, ਅਮਰੂਦ ਵਿੱਚ 70 ਤੋਂ 140% ਦਾ ਵਾਧਾ, ਸੂਰਜਮੁਖੀ ਵਿੱਚ 21 ਤੋਂ 3400% ਦਾ ਵਾਧਾ, ਬਰਸੀਮ ਵਿੱਚ 24.3 ਤੋਂ 33,150%, ਸਰੋਂ ਰਾਇਆ ਵਿੱਚ 128.1 ਤੋਂ 157.8% ਦਾ ਵਾਧਾ ਵੇਖਿਆ ਗਿਆ ਹੈ। ਸ਼ਹਿਦ ਦੀਆਂ ਮੱਖੀਆਂ, ਜੰਗਲੀ ਸ਼ਹਿਦ ਦੀਆਂ ਮੱਖੀਆਂ ਜਿਸ ਨੂੰ ਡੂਮਣਾ ਜਾਂ ਮਖਿਆਲ ਕਿਹਾ ਜਾਂਦਾ ਹੈ, ਛੋਟੇ ਸ਼ਹਿਦ ਦੀ ਮੱਖੀ ਜੋ ਛੋਟਾ ਛੱਤਾ ਬਣਾਉਂਦੀ ਹੈ, ਡੰਗ ਘੱਟ ਮਾਰਦੀ ਹੈ ਤੇ ਦਰਖਤਾਂ ਜਾਂ ਖੇਤਾਂ ਦੀ ਵਾੜ ਵਿੱਚ ਲੱਗੀ ਹੁੰਦੀ ਹੈ। ਸ਼ਹਿਦ ਦੀਆਂ ਮੱਖੀਆਂ ਦੀਆਂ ਇਹ ਦੋਵੇਂ ਕਿਸਮਾਂ ਬਕਸਿਆਂ ਵਿੱਚ ਨਹੀਂ ਪਾਲੀਆਂ ਜਾ ਸਕਦੀਆਂ ਕਿਉਂਕਿ ਇਹਨਾਂ ਨੂੰ ਜੀਵਿਤ ਰਹਿਣ ਲਈ ਰੋਸ਼ਨੀ ਤੇ ਖੁੱਲ੍ਹੇ ਵਾਤਾਵਰਣ ਦੀ ਲੋੜ ਹੈ। हिंदुस्तानी शहद की मक्खी। ਇਹ ਸ਼ਹਿਦ ਦੀਆਂ ਮੱਖੀਆਂ ਦਾ ਕੁਟੁੰਬ ਬਕਸਿਆਂ ਵਿੱਚ ਪਾਲਿਆ ਜਾਂਦਾ ਹੈ।
2: ਜਿਹੜਾ ਇਟਾਲੀਅਨ ਮਧੂਮੱਖੀ ਦਾ ਕੁਟੁੰਬ ਆ, ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਮੱਖੀਆਂ ਪਾਈਆਂ ਜਾਂਦੀਆਂ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਰਾਣੀ ਮੱਖੀ ਦੀ, ਜਿਹੜੀ ਪੂਰਨ ਤੌਰ ਤੇ ਵਿਕਸਿਤ ਮਾਦਾ ਹੁੰਦੀ ਆ। ਇਹ ਕੁਟੁੰਬ ਦੀ ਜਥੇਬੰਦੀ ਦੀ ਜ਼ਿੰਮੇਵਾਰੀ ਤਾਂ ਚੱਕਦੀ ਹੀ ਹੈ, ਇਹਦੇ ਨਾਲ ਨਾਲ ਇਹ ਕੁਟੁੰਬ ਨੂੰ ਅੱਗੇ ਵਧਾਉਣ ਵਾਸਤੇ ਆਂਡੇ ਵੀ ਦਿੰਦੀ ਆ। ਇਹ ਜਿਹੜੀ ਆ ਬਾਕੀ ਮੱਖੀਆਂ ਨਾਲੋਂ ਇਹ ਵੱਖਰੀ ਹੁੰਦੀ ਆ, ਕਿਉਂਕਿ ਇਹਦਾ ਜਿਹੜਾ ਇਹ ਸਭ ਤੋਂ ਵੱਡੀ ਹੁੰਦੀ ਆ। ਇਹਨੂੰ ਆਪਾਂ ਰਾਣੀ ਮੱਖੀ ਵੀ, ਇਹਦਾ ਨਾਮ ਤਾਂ ਹੀ ਪਿਆ ਕਿਉਂਕਿ ਇਹ ਕੁਟੁੰਬ ਦੀ ਜਿਹੜੀ ਪੂਰੀ ਜਥੇਬੰਦੀ ਦਾ ਪ੍ਰਬੰਧ ਇਹਦੇ ਹੱਥ ਦੇ ਵਿੱਚ ਹੀ ਹੁੰਦਾ। ਤੇ ਜਿਹੜੀਆਂ ਡਰੋਨ ਮੱਖੀਆਂ, ਇਹਨਾਂ ਦੇ ਨਾਮ ਤੋਂ ਸਿੱਧ ਹੁੰਦਾ ਕਿਉਂਕਿ ਇਹਨਾਂ ਨੂੰ ਨਖੱਟੂ ਵੀ ਕਿਹਾ ਜਾਂਦਾ, ਕਿ ਇਹ ਕੁਟੁੰਬ ਦੇ ਵਿੱਚ ਕੇਵਲ ਜਿਹੜਾ ਰਾਣੀ ਨੂੰ ਗਰਭਤ ਕਰਨ ਦੇ ਕੰਮ ਆਉਂਦੇ ਆ, ਉਸ ਤੋਂ ਇਲਾਵਾ ਉਹਦੀ ਜਥੇਬੰਦੀ ਦੇ ਵਿੱਚ ਆਪਦਾ ਕੋਈ ਵੀ ਹੱਥ ਨਹੀਂ ਵਟਾਉਂਦੇ। ਇਹ ਇਹਨਾਂ ਦੀ ਜਿਹੜੀ ਗਿਣਤੀ ਆ ਇਹ ਸੈਂਕੜਿਆਂ ਦੇ ਵਿੱਚ ਹੁੰਦੀ ਆ, ਤੇ ਜ਼ਿਆਦਾਤਰ ਇਹ ਜਿਹੜੇ ਬਰੀਡਿੰਗ ਸੀਜ਼ਨ ਆ, ਪਤਝੜ ਤੇ ਜਿਹੜਾ ਆਪਣਾ ਹੈਗਾ ਵਹਾਰ ਰੁੱਤ, ਉਹਦੇ ਵਿੱਚ ਹੀ ਬਕਸਿਆਂ ਦੇ ਵਿੱਚ ਪਾਏ ਜਾਂਦੇ ਨੇ। ਤੇ ਤੀਜੀ ਜਿਹੜੇ ਤਰ੍ਹਾਂ ਦੀਆਂ ਮੱਖੀਆਂ ਉਹ ਹੈਗੀਆਂ ਕਾਮਾ ਮੱਖੀਆਂ। ਇਹਨਾਂ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਜਿੰਨਾ ਜਿਹੜਾ ਕੁਟੁੰਬ ਦਾ ਕੰਮ ਆ ਉਹ ਇਹਨਾਂ ਦੇ ਹੱਥ ਦੇ ਵਿੱਚ ਹੁੰਦਾ, ਇਸੇ ਕਰਕੇ ਇਹਨਾਂ ਨੂੰ ਕਾਮਾ ਮੱਖੀਆਂ ਕਿਹਾ ਜਾਂਦਾ। ਇਹਨਾਂ ਦੀ ਗਿਣਤੀ 8,000 ਤੋਂ ਲੈ ਕੇ 80,000 ਤੱਕ ਹੋ ਸਕਦੀ ਆ। ਇਹ ਗਰਭਤ ਆਂਡਿਆਂ ਤੋਂ ਪੈਦਾ ਹੋਈਆਂ ਮਾਦਾ ਮੱਖੀਆਂ ਹੁੰਦੀਆਂ, ਪਰ ਇਹਨਾਂ ਦੇ ਜਿਹੜੇ ਜਨਨ ਅੰਗ ਆ ਉਹ ਵਿਕਸਿਤ ਨਹੀਂ ਹੁੰਦੇ। ਇਹਦੇ ਕਰਕੇ ਇਹ ਜਿਹੜੇ ਕੁਟੁੰਬ ਦੇ ਵਿੱਚ ਸਾਫ਼ ਸਫਾਈ, ਗਰੂੜ ਨੂੰ ਪਾਲਣ, ਰਾਣੀ ਮੱਖੀ ਨੂੰ ਤਿਆਰ ਕਰਨ, ਬਕਸੀ ਨੂੰ ਵਧੇਰੇ ਹਵਾਦਾਰ ਬਣਾਉਣ, ਸ਼ਹਿਦ ਇਕੱਠਾ ਕਰਨ ਤੇ ਪਰਾਗ ਇਕੱਠਾ ਕਰਨ ਆਦਿ ਦਾ ਕੰਮ ਹੀ ਕਰਦੀਆਂ ਨੇ।
0: ਸ਼ਹਿਦ ਤੇ ਹੋਰ ਪਦਾਰਥ, ਮੋਮ, ਰਾਇਲ ਜੈਲੀ, ਪੋਲਨ ਆਦਿ ਬਣਾਉਣ ਦੀ ਸਮਰੱਥਾ ਰੱਖਦਾ ਹੈ। ਹਿੰਦੁਸਤਾਨੀ ਸ਼ਹਿਦ ਦੀ ਮੱਖੀ ਸ਼ਹਿਦ ਘੱਟ ਮਾਤਰਾ ਵਿੱਚ ਬਣਾਉਂਦੀ ਹੈ, ਪਰੰਤੂ ਅਜੇ ਵੀ ਪਹਾੜੀ ਖੇਤਰ ਵਿੱਚ ਪਾਲੀ ਜਾਂਦੀ ਹੈ ਤੇ ਇਸ ਤੋਂ ਕਾਫੀ ਮਾਤਰਾ ਵਿੱਚ ਦੇਸ਼ ਵਿੱਚ ਸ਼ਹਿਦ ਪ੍ਰਾਪਤ ਕੀਤਾ ਜਾਂਦਾ ਹੈ। ਵਿਗਿਆਨਕਾਂ ਵੱਲੋਂ ਵੱਧ ਸ਼ਹਿਦ ਪ੍ਰਾਪਤ ਕਰਨ, ਸੁਭਾਅ ਵਿੱਚ ਨਰਮ, ਘੱਟ ਡੰਗ ਮਾਰਨ ਵਾਲੀ ਤੇ ਫੁੱਲਾਂ ਤੇ ਤੇਜ਼ੀ ਨਾਲ ਕੰਮ ਕਰਨ ਦੀ ਸਮਰੱਥਾ ਰੱਖਣ ਯੋਗ ਮਧੂਮੱਖੀਆਂ ਦੇ ਕੁਟੁੰਬਾਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਖੋਜ ਤੇ ਯਤਨ ਜਾਰੀ ਰਹੇ, ਜਿਸ ਦੇ ਫਲਸਰੂਪ 60ਵਿਆਂ ਵਿੱਚ ਇਤਾਲਵੀ ਸ਼ਹਿਦ ਦੀ ਮੱਖੀ ਮਧੂਮੱਖੀ ਪਾਲਣ ਕੇਂਦਰ ਨਗਰੋਟਾ ਬਾਗਵਾਂ ਹਿਮਾਚਲ ਪ੍ਰਦੇਸ਼ ਵਿਖੇ ਤਜਰਬੇ ਦੇ ਤੌਰ ਤੇ ਵਿਗਿਆਨਿਕਾਂ ਦੀ ਟੀਮ, ਜਿਸ ਦੇ ਮੁਖੀ ਡਾਕਟਰ ਅਵਤਾਰ ਸਿੰਘ ਅਟਵਾਲ ਸਨ, ਵੱਲੋਂ ਬਾਹਰੋਂ ਲਿਆਂਦੀ ਗਈ। ਇਸ ਟੀਮ ਵੱਲੋਂ ਵੱਖ ਵੱਖ ਵਿਗਿਆਨਿਕ ਢੰਗ ਤਰੀਕੇ ਅਪਣਾ ਕੇ ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਇਤਾਲਵੀ ਸ਼ਹਿਦ ਦੀਆਂ ਮੱਖੀਆਂ ਦੇ ਕੁਟੁੰਬਾਂ ਨੂੰ PAU ਲੁਧਿਆਣਾ ਵਿਖੇ ਹਰ ਪੱਖ ਤੋਂ ਘੋਖ ਕੇ ਸਫਲਤਾ ਪ੍ਰਾਪਤ ਕੀਤੀ ਤੇ ਸਾਲ 1977 ਵਿੱਚ ਪਹਿਲੀ ਵਾਰ 5 ਇਤਾਲਵੀ ਸ਼ਹਿਦ ਦੀਆਂ ਮੱਖੀਆਂ ਦੇ ਕੁਟੁੰਬ ਪਾਲਣ ਲਈ ਕਿਸਾਨਾਂ ਨੂੰ ਦਿੱਤੇ ਗਏ। ਇਤਾਲਵੀ ਸ਼ਹਿਦ ਦੀਆਂ ਮੱਖੀਆਂ ਦੇ ਕੁਟੁੰਬਾਂ ਵੱਲੋਂ ਸਾਰਥਕ ਤੇ ਉਤਸ਼ਾਹਜਨਕ ਸਿੱਟੇ ਸਾਹਮਣੇ ਆਏ, ਜਿਸ ਸਦਕਾ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਕਿੱਤੇ ਨੂੰ ਅਪਣਾਉਣ ਲਈ ਟ੍ਰੇਨਿੰਗਸ ਆਯੋਜਿਤ ਕੀਤੀਆਂ ਗਈਆਂ। ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਤੇ ਹੋਰ ਲੋੜੀਂਦਾ ਸਾਜ਼ੋ ਸਮਾਨ, ਜਿਵੇਂ ਕਿ ਸ਼ਹਿਦ ਕੱਢਣ ਵਾਲੀ

0: ਮਸ਼ੀਨ, ਪ੍ਰੋਸੈਸਿੰਗ ਪਲਾਂਟ ਤੇ ਮੋਮੀ ਸੀਟਾਂ ਬਣਾਉਣ ਵਾਲੇ ਉਦਮੀਆਂ ਨੇ ਇਸ ਪ੍ਰਕਿਰਿਆ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਜਿਸ ਦੇ ਨਤੀਜਨ ਪੰਜਾਬ ਵਿੱਚ ਸ਼ਹਿਦ ਦੀਆਂ ਮੱਖੀਆਂ ਦੇ ਕੁਟੁੰਬਾਂ ਨੂੰ ਪਾਲਣ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ, ਜੋ ਐਂਬਰ ਕਲਰ ਰੈਵੋਲਿਊਸ਼ਨ ਵਿੱਚ ਬਦਲ ਗਈ। ਪੰਜਾਬ ਸੂਬੇ ਵਿੱਚ ਮਧੂਮੱਖੀ ਪਾਲਣ ਦਾ ਧੰਦਾ ਭਾਵੇਂ 1976 ਵਿੱਚ ਸ਼ੁਰੂ ਹੋਇਆ, ਪਰ ਅੱਜ ਅਸੀਂ ਤਕਰੀਬਨ 4 ਲੱਖ ਕੁਟੁੰਬਾਂ ਰਾਹੀਂ ਰਾਜ ਵਿੱਚ ਸਾਲਾਨਾ 14,000 ਟਨ ਸ਼ਹਿਦ ਦੀ ਪੈਦਾਵਾਰ ਕਰ ਰਹੇ ਹਾਂ। ਸ਼ਹਿਦ ਤੋਂ ਇਲਾਵਾ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਤੋਂ ਤਕਰੀਬਨ 288 ਟਨ ਮੋਮ, ਪਲੇਨ 400 ਟਨ, ਪ੍ਰੋਪਲਿਸ 108 ਟਨ, ਰਾਇਲ ਜੈਲੀ 16 ਟਨ, ਮੱਖੀ ਜ਼ਹਿਰ 18 ਕਿਲੋ ਪੈਦਾ ਕਰਨ ਦੇ ਲਈ ਯਤਨ ਜਾਰੀ ਨੇ। ਹੁਣ ਸਾਡਾ ਪੰਜਾਬ 35 ਕਿਲੋ ਪ੍ਰਤੀ ਕਲੋਨੀ ਸ਼ਹਿਦ ਪੈਦਾ ਕਰਕੇ ਭਾਰਤ ਵਿੱਚ ਹੀ ਨਹੀਂ ਦੁਨੀਆ ਦੀ ਐਵਰੇਜ ਪੈਦਾਵਾਰ ਨਾਲੋਂ ਵੀ ਵਧੇਰੇ ਸ਼ਹਿਦ ਪੈਦਾ ਕਰ ਰਿਹਾ ਹੈ। ਪੰਜਾਬ ਵਿੱਚ ਅੱਜ ਇਹ ਧੰਦਾ ਸੰਪੂਰਨ ਕਿੱਤੇ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਪੰਜਾਬ ਦੇ ਮਧੂਮੱਖੀ ਪਾਲਕ ਰਾਜ ਵਿੱਚ ਹੀ ਨਹੀਂ ਪੂਰੇ ਦੇਸ਼ ਤੇ ਵਿਸ਼ਵ ਪੱਧਰ ਤੇ ਸ਼ਹਿਦ ਨਾਲ ਸੰਬੰਧਿਤ ਮਸ਼ੀਨਰੀ ਤੇ ਹੋਰ ਸਮਾਨ ਪੈਦਾ ਕਰਨ ਦੀ ਸਮਰੱਥਾ ਤੇ ਵਿਲੱਖਣਤਾ ਰੱਖਦੇ ਨੇ। ਪੰਜਾਬ ਦੇ ਟਿਵਾਣਾ ਬੀ ਫਾਰਮ ਨੇ ਅੱਜ ਸ਼ਹਿਦ ਮੱਖੀ ਪਾਲਣ ਵਿੱਚ ਨਵਾਂ ਇਤਿਹਾਸ ਰਚਿਆ। ਇਸੇ ਲੜੀ ਵਿੱਚ ਸ਼ਹਿਦ ਦੀ ਪ੍ਰੋਸੈਸਿੰਗ, ਵਿਕਰੀ ਤੇ ਐਕਸਪੋਰਟ ਲਈ ਪੰਜਾਬ ਦੇ ਮਧੂਮੱਖੀ ਪਾਲਕ ਵਿੱਚ ਸਿਰਮੌਰ ਨਾਮ ਹੈ ਜਗਜੀਤ ਸਿੰਘ ਕਪੂਰ ਹੋਰਾਂ ਦਾ। ਇਸ ਕਿਸਾਨ ਨੇ ਸੰਨ 1978 ਵਿੱਚ ਮਧੂਮੱਖੀ ਪਾਲਣ ਦੇ ਧੰਦੇ ਨਾਲ ਇੱਕ ਵੇਲੇ ਸ਼ਹਿਦ ਮੱਖੀ ਪਾਲਕ ਵਜੋਂ ਜੁੜਨ ਉਪਰੰਤ ਅੱਜ ਸ਼ਹਿਦ ਦੀ ਪੈਦਾਵਾਰ ਦਾ ਇੱਕ ਸਾਮਰਾਜ ਸਥਾਪਿਤ ਕੀਤਾ ਹੈ। ਸ਼ਹਿਦ ਦੀ ਪੈਦਾਵਾਰ, ਸ਼ਹਿਦ ਦੀ ਪ੍ਰੋਸੈਸਿੰਗ ਤੇ ਸ਼ਹਿਦ ਦੀ ਪੈਕਿੰਗ ਵਿੱਚ ਇਹ ਕਿਸਾਨ ਦੁਨੀਆ ਦੇ 48 ਮੁਲਕਾਂ ਵਿੱਚ ਸ਼ਹਿਦ ਤੇ ਇਸ ਤੋਂ ਬਣੇ ਪਦਾਰਥ ਭੇਜ ਰਿਹਾ ਹੈ।
1: 1978 ਚ ਵੈਸੇ ਮੈਂ ਬੀ ਕੀਪਿੰਗ ਦਾ ਕੰਮ ਸਟਾਰਟ ਕੀਤਾ ਸੀ ਅਤੇ ਫੈਕਟਰੀ ਜਿਹੜੀ ਹੈ ਮੈਂ ਪਹਿਲੇ ਤਾਂ ਮੈਨੂਅਲ ਪੈਕਿੰਗ ਕਰਦਾ ਸੀ, ਫਿਰ ਉਸ ਤੋਂ ਬਾਅਦ 2000 ਤੋਂ ਬਾਅਦ ਮੈਂ ਫੈਕਟਰੀ ਲਗਾਈ ਹੈ, ਐਕਸਪੋਰਟ ਕਰਨਾ ਸ਼ੁਰੂ ਕੀਤਾ ਅਤੇ ਮਸ਼ੀਨਾਂ ਜਿਹੜੀਆਂ ਸਾਰੀਆਂ ਮੈਂ ਖੁਦ ਡਿਵੈਲਪ ਕੀਤੀਆਂ। ਇਹਦੀ ਕਪੈਸਿਟੀ ਤਕਰੀਬਨ 3 ਲੱਖ ਕਿਲੋ ਪਰ ਡੇ ਹੈ, ਪਰ ਡੇ ਪ੍ਰੋਸੈਸਿੰਗ ਕਰਕੇ ਪੈਕ ਕਰ ਦਿੰਦੀ ਹੈ ਸ਼ਹਿਦ। ਅਸੀਂ ਜਿਹੜਾ ਸ਼ਹਿਦ ਹੈ ਬੋਟਲ 'ਚ ਵੀ ਭੇਜਦੇ ਹਾਂ ਅਤੇ ਪੈਕਿੰਗ 'ਚ ਵੀ ਕਰਦੇ ਹਾਂ, ਡਰੰਮਾਂ 'ਚ ਵੀ ਭੇਜਦੇ ਹਾਂ, ਡਰੰਮਾਂ 'ਚ ਬਲਕ ਨਹੀਂ ਭੇਜਦੇ ਹਾਂ। 48 ਕੰਟਰੀਆਂ ਸ਼ਹਿਦ ਭੇਜ ਰਿਹਾ ਸੀ ਉਹਨਾਂ ਦੇ ਸਟੈਂਡਰਡ ਦੇ ਮੁਤਾਬਕ, ਵਰਲਡ ਸਟੈਂਡਰਡ ਦੇ ਮੁਤਾਬਕ, ਵਰਲਡ ਸਟੈਂਡਰਡ ਦੇ ਮੁਤਾਬਕ ਜੋ ਉਹਨਾਂ ਦੀ ਹੁੰਦੀ ਹੈ ਸਪੈਸੀਫਿਕੇਸ਼ਨ, ਉਸ ਕੰਟਰੀ ਦੀ ਉਸ ਹਿਸਾਬ ਨਾਲ ਸ਼ਹਿਦ ਭੇਜੀਦਾ ਹੈ। ਇਹਦੇ ਨਾਲ ਵੈਕਸ ਵੀ ਭੇਜੀਦੀ ਹੈ ਅਤੇ ਹੋਰ ਪੋਲਨ ਪ੍ਰਪੋਲਿਸ ਉਹਦਾ ਸ਼ੁਰੂ ਕਰ ਰਹੇ ਹਾਂ। ਸ਼ਹਿਦ ਤਾਂ ਸਾਡੇ ਕੋਲ ਜਿੰਨਾ ਮਰਜ਼ੀ ਹੋਵੇ, ਅਸੀਂ ਸ਼ਹਿਦ ਸਾਰਾ ਸਾਲ ਪੈਕ ਕਰ ਸਕਦੇ ਹਾਂ। ਇਹ ਵੀ ਸੀਜ਼ਨਲ ਕੰਮ ਹੁੰਦਾ ਹੈ, ਸੀਜ਼ਨਲ ਕੰਮ ਸ਼ਹਿਦ ਸੀਜ਼ਨਲ 'ਚ ਮਿਲਦਾ ਹੈ ਅਤੇ ਅਸੀਂ ਸਾਰੇ ਇੰਡੀਆ 'ਚ ਸ਼ਹਿਦ ਇਕੱਠਾ ਕਰਦੇ ਹਾਂ ਅਤੇ ਐਕਸਪੋਰਟ ਕਰਦੇ ਹਾਂ।
0: ਸਾਡੇ ਉੱਦਮੀ ਮਧੂਮੱਖੀ ਪਾਲਕਾਂ ਵੱਲੋਂ ਸ਼ਹਿਦ ਨੂੰ ਅੰਬ ਸ਼ਹਿਦ, ਨਿੰਮ ਸ਼ਹਿਦ, ਸਫੇਦਾ ਸ਼ਹਿਦ, ਲੀਚੀ ਸ਼ਹਿਦ, ਜੈਵਿਕ ਸ਼ਹਿਦ ਆਦਿ ਦੀ ਵੱਖ ਵੱਖ ਫਲੇਵਰਸ ਰਾਹੀਂ ਵੇਚ ਕੇ ਖਪਤਕਾਰਾਂ ਵਿੱਚ ਸ਼ਹਿਦ ਪ੍ਰਤੀ ਨਿਵੇਕਲਾ ਅੰਦਾਜ਼ ਪੇਸ਼ ਕਰ ਰਹੇ ਨੇ। ਖਪਤਕਾਰਾਂ ਵਿੱਚ ਸ਼ਹਿਦ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ। प्रधानमंत्री नरेंद्र मोदी ने रोम में आज इटली की प्रधानमंत्री जॉर्जिया मेलोनी के साथ शिष्टमंडल स्तर की वार्ता की। बैठक में व्यापार, निवेश, प्रौद्योगिकी, रक्षा, स्वच्छ ऊर्जा और रणनीतिक साझेदारियों में सहयोग बढ़ाने पर विशेष बल दिया गया। वार्ता के बाद संयुक्त संवाददाता सम्मेलन में श्री मोदी ने घोषणा की कि भारत और इटली ने अपने द्विपक्षीय संबंधों को विशेष रणनीतिक साझेदारी के स्तर तक ले जाने का फैसला किया है।
3: पिछले लगभग 3.5 वर्षों में मुझे कई बार प्राइम मिनिस्टर मेलोनी से मिलने का अवसर मिला है। यह भारत और इटली के बीच करीबी सहयोग और सामंजस्य को दर्शाता है। उनके नेतृत्व में हमारे संबंधों को नई गति, नई दिशा और नया आत्मविश्वास मिला है। मुझे खुशी है कि हम अपने संबंधों को अपग्रेड करते हुए स्पेशल स्ट्रेटेजिक पार्टनरशिप की घोषणा कर रहे हैं।
2: श्री मोदी ने कहा कि दोनों देश द्विपक्षीय व्यापार को 20 अरब यूरो तक पहुंचाने के लिए काम कर रहे हैं। श्री मोदी ने कहा कि दोनों देश भारत इटली नवाचार केंद्र स्थापित करने पर काम कर रहे हैं।
3: टेक्नोलॉजी और इनोवेशन हमारी पार्टनरशिप का इंजन है। एआई, क्वांटम,

ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਖੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ

ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ।

ਸਰਬਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ।

ਪੌੜੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜੇ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜਮੇ ਦਰੀ ਸਿਰੈ ਸਿਰ ਧੰਦਾ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਨ ਬਿਖ ਨਾ

0: ਸਤਿਗੁਰ ਵੱਡਾ ਕਰ ਸਲਾਹੀਐ
1: ਜਿਸ ਵਿੱਚ ਵਡਿਆਂ ਵਡਿਆਈਆਂ ਸਹਿਮੇ ਦੇ ਤਾਨ ਦਰਿਆਈਆਂ ਜਾ ਦਿਸ ਪਾੜਾ ਤਾ ਮਨ ਵਸਾਈਆਂ ਕਾਰ ਹੁਕਮ ਮਸਤਕ ਹਾਥ ਧਾਰ ਵਿੱਚੋਂ